0: Plenty Valley FM News, sponsored by TLC Aged Care Whittlesea. Life-changing care shouldn't cost you the earth.
1: I'm Mark Dransfield. An inquiry into the federal government's cuts to the National Disability Insurance Scheme will be extended by 2 months. Labor's planning to remove about 300,000 participants from the NDIS to lower its cost. The Greens pushed to extend the inquiry in exchange for supporting the government's tax changes. Health Minister Mark Butler says the NDIS overhaul needs to become law as soon as possible.
2: We think this reform is the right direction for the country. We think reform is urgent and needs to be considered by the Parliament immediately after this report is delivered on the 14th of August.
1: WA's Police Minister has confirmed several arrests have been made as a result of new Australian First facial recognition technology launched this week. The real-time cameras were deployed for the first time at a Perth shopping centre, scanning crowds for wanted offenders or missing people. Police Minister Reece Whitby says it's already a positive result.
3: We will wait to see what the community thinks of this. We need to remember the extraordinary lengths the police have gone to in Western Australia in terms of governance to make sure we get this right, to make sure privacy is protected.
1: A Montenegrin man has been charged with making a bomb threat while on board a plane at Sydney Airport. Dusty Fitzpatrick reports.
4: The incident unfolded on board a Turkish Airlines flight, which was due to fly from Sydney to Kuala Lumpur. Federal police say a crew member asked the man about a piece of electrical equipment he was holding. It's alleged the 44-year-old replied he had a bomb and the aircraft was returned to the gate. The man was removed from the plane and later charged with one count of threatening aviation security. It's understood the item he was holding was actually a wireless phone charger. Dusty Fitzpatrick, Sydney.
1: Meantime, a London to Perth Qantas flight has made an unexpected landing for refuelling in the Pilbara town of Karratha. The Boeing Dreamliner was scheduled to end its 17-hour flight in Perth, but it's believed a flight path adjustment caused by bad weather left the plane short of fuel. Karratha Airport was only recently approved to accept larger aircraft and act as an alternative international airport. Farmers will still be able to access a crucial herbicide, but there are new restrictions on its use. Paraquat has been under review since 1997 and has previously been linked to Parkinson's disease. Australian Pesticides and Veterinary Medicines Authority Chief Executive Scott Hanson says dosage will be decreased and safety measures improved.
5: Up to an 80% reduction in dose rates. These are Schedule 7 chemicals. They're very toxic chemicals, need to be handled very carefully. And we can see that increased protection measures for those who are handling and using the chemicals are required to reduce the risk of accidental spills, splashes.
1: Overseas now, and a ransom note about the disappearance of the mother of US television host Savannah Guthrie claims she has died. Authorities believe 84-year-old Nancy Guthrie was kidnapped from her Arizona home in February. The note reportedly states she died soon after being abducted. Finally, to the Australian share market, the All Ords closed down 42 points at 89.88. One Australian dollar is buying 70 US cents. This is AIR News. The AFL has warned clubs it'll begin penalising players and officials who publicly criticise umpiring decisions or the tribunal system. Last week, Gold Coast coach Damien Hardwick hit out at the umpiring and North Melbourne's Jai Simpkins slammed the match review process as laughable. Meantime, Errol Goulden will make his return for Sydney on Thursday night against Brisbane. The star midfielder hasn't played since round one. Teammate Tom McCartan is also expected to return from a concussion. NRL and Blues 5/8 Mitchell Moses has leapt to the defence of Laurie Daly, calling criticism of the embattled coach unfair and crazy. Daly's been under fire since the Blues' dismal loss in Origin 2. Moses even calling out former Blues players for not supporting their state coach.
6: We should be getting behind Laurie as much as possible and supporting him no matter what. And if you've worn a blue jersey before, get behind him and support him. Don't bag him.
1: Meantime, a massive boost for the West Tigers ahead of Sunday's clash with the informed Knights. Halfback Adam Dewey has been named to return from a shoulder injury. At the FIFA World Cup, Lionel Messi has broken the all-time record for FIFA World Cup goals, scoring twice as Argentina beat Austria 2-0. Algeria's come from behind to beat Jordan 2-1. France thumped Iraq 3-0, while Norway defeated Senegal 3-2. Australian Independent Radio News.
7: Free tape naal apne shauk nu apni naukri vich badlo. Hospitality to leke cyber surakhya tak. ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
8: Authorized by the Victorian Government, Melbourne.
9: Station sponsor.
7: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
9: ਸਟੇਸ਼ਨ ਸਪਾਂਸਰ।
10: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
11: ਸਟੇਸ਼ਨ ਸਪਾਂਸਰ।
12: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ati naukri dauran dooji bhasha di varto karke patte kamao. Victoria Police recruiting now. Authorized by the Victorian Government, Melbourne.
11: Station sponsor.
13: The World at Night on your local station, Plenty Valley FM.
14: Plenty Valley FM te Bikki Singh hazir hai laake program Gallan Cho Gal. Assi is program de vich har oh gal karni chahunde haan jehdi assi parivar ch baith ke kar sakde haan. ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ, ਗੱਲਾਂ ਜੋ ਸਾਨੂੰ ਟੁੰਬਦੀਆਂ ਨੇ, ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਉਹ ਵਿਚਾਰ ਜਿਨ੍ਹਾਂ ਨੂੰ ਅੱਗੇ ਲੈ ਕੇ ਅਸੀਂ ਚੰਗੀ ਜ਼ਿੰਦਗੀ ਸਵਾਰ ਸਕਦੇ ਹਾਂ। ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ, ਜਿਸ ਦੀ ਮਹਿਫਲਾਂ, ਜਿਸ ਦੀਆਂ ਬਖਸ਼ਿਸ਼ਾਂ ਮਿਹਰਾਂ ਦਾ ਹਿਸਾਬ ਕੋਈ ਨਾ, ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ, ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ। ਨਾਲ ਹੀ ਅਸੀਂ ਪਲੈਂਟੀ ਵੈਲੀ ਐਫ ਐਮ ਤੋਂ ਆਸਟ੍ਰੇਲੀਆ ਦੇ ਮੂਲ ਨਿਵਾਸੀ ਉਹਨਾਂ ਦੇ ਹੁਣ ਦੇ ਅਤੇ ਪੂਰਵਸ ਪੁਰਾਣੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਦੇ ਹਾਂ। ਉਹ ਲੋਕ ਜਿਨ੍ਹਾਂ ਨੇ ਇਸ ਧਰਤੀ ਨੂੰ ਸਾਰਾ ਸਾਲ ਸਾਂਭ ਕੇ ਰੱਖਿਆ, ਜੋ ਯਕੀਨ ਕਰਦੇ ਨੇ ਇਹ ਧਰਤੀ ਸਾਡੀ ਨਹੀਂ ਬਲਕਿ ਸਾਨੂੰ ਇਸ ਧਰਤੀ ਨੇ ਰੱਖਿਆ ਹੈ। ਅੱਜ ਦੇ ਸ਼ਾਮ ਦੇ ਵਿੱਚ ਆਗਾਜ਼ ਕਰਦੇ ਹਾਂ ਅਕਾਲ ਪੁਰਖ ਦੀ ਇਸ ਉਸਤ ਦੇ ਨਾਲ, ਸ਼ਬਦ ਦੇ ਨਾਲ, ਅਤੇ ਫਿਰ ਅਸੀਂ ਆਪਣੇ ਲੜੀਵਾਰ ਪ੍ਰੋਗਰਾਮਾਂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਵਾਂਗੇ।

ਚਰਨ ਕਮਲ ਨਮਸਕਾਰ ਜੀਵਨ ਮਰਨ ਦੀ ਸਿੱਖਿਆ ਸਾਨੂੰ ਸਾਡੀ ਗੁਰਬਾਣੀ ਤੋਂ ਮਿਲਦੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਉਸ ਕਾਲ ਪੁਰਖ ਦੀ ਉਸਤਤ ਨਾਲ ਅਸੀਂ ਕੀਤੀ ਪੰਜਾਬ ਦੇ ਵਿੱਚ ਜਿੱਥੇ ਜੇਠ ਹਾੜ ਦਾ ਮਹੀਨਾ ਹੈ ਅੱਤ ਦੀ ਗਰਮੀ ਹੈ ਉੱਥੇ ਮੈਲਬਨ ਵਿੱਚ ਵੀ ਉਨੀ ਠੰਡ ਪੈ ਰਹੀ ਹੈ ਹਾੜ ਦਾ ਅੱਠਵਾਂ ਦਿਨ 23 ਜੂਨ 21 ਜੂਨ ਨੂੰ ਮੰਨਿਆ ਜਾਂਦਾ ਕਿ ਲੰਮੇ ਤੋਂ ਲੰਮਾ ਦਿਨ ਹੁੰਦਾ ਉਦੋਂ ਸ਼ਾਇਦ ਸੂਰਜ ਸਭ ਤੋਂ ਵੱਧ ਧਰਤੀ ਦੇ ਨੇੜੇ ਹੁੰਦਾ ਦਿਨ ਲੰਮੇ ਹੁੰਦੇ ਆ ਪਰ ਆਸਟ੍ਰੇਲੀਆ ਵਿੱਚ ਜਿੱਥੇ ਅਸੀਂ ਦੂਰ ਸੱਤ ਸਮੁੰਦਰੋਂ ਪਾਰ ਧਰਤੀ 'ਤੇ ਬੈਠੇ ਹਾਂ ਇੱਥੇ ਮੌਸਮ ਉਲਟੇ ਹੁੰਦੇ ਨੇ ਸਾਡਾ ਕੰਮ ਕਰਨ ਦਾ ਤਰੀਕਾ ਰਵਾਇਤ ਬਦਲ ਜਾਂਦੀ ਹੈ ਦਿਲਾਂ ਦੇ ਵਿੱਚ ਅਸੀਂ ਪੰਜਾਬ 'ਚ ਰਹਿੰਦੇ ਹਾਂ ਪਰ ਅਕਸਰ ਅਸੀਂ ਆਪਣੇ ਕੰਮਾਂ ਕਾਜਾਂ ਦੇ ਵਿੱਚ ਆਉਂਦੇ ਜਾਂਦੇ ਸੁਣਦੇ ਹਾਂ ਪੰਜਾਬ ਨਾਲ ਜੁੜੇ ਵੀ ਰਹਿੰਦੇ ਹਾਂ ਇਸ ਵਿੱਚ ਸੋਸ਼ਲ ਮੀਡੀਆ ਦਾ ਖਾਸ ਤੌਰ 'ਤੇ ਵਟਸਐਪ 'ਤੇ ਕਾਲਾਂ ਦਾ ਅਤੇ ਫੇਸਬੁੱਕ ਰਾਹੀਂ ਦੁਨੀਆ ਭਰ ਦੀਆਂ ਖਬਰਾਂ ਦਾ ਪਤਾ ਲੱਗਣਾ ਆਮ ਜਿਹੀ ਗੱਲ ਹੋ ਗਈ ਹੈ ਮੈਂ ਅਕਸਰ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਬਦਲਦੀ ਦੁਨੀਆ ਬਦਲਦੇ ਰੰਗ ਇਹਨਾਂ ਦੀ ਗੱਲ ਕਰਦਾ ਬੜੀ ਚੰਗਾ ਲੱਗਦਾ ਜਦੋਂ ਸੱਜਣ ਮਿੱਤਰ ਪੰਜਾਬ ਤੋਂ ਆਸਟ੍ਰੇਲੀਆ ਆਉਂਦੇ ਆ ਅਤੇ ਪੁਰਾਣੇ ਸੱਜਣ ਦੱਸਦੇ ਹੁੰਦੇ ਸੀ ਵੀ ਕੋਈ ਸਮਾਂ ਹੁੰਦਾ ਸੀਗਾ ਵੀ ਜਦੋਂ ਕਿਤੇ ਕੋਈ ਪੰਜਾਬੀ ਵੀ ਲੱਭਣਾ ਜਾਂ ਇੰਡੀਅਨ ਲੱਭ ਜਾਣਾ ਜਾਂ ਕਿਤੇ ਲਹਿੰਦੇ ਪੰਜਾਬ ਦਾ ਮਿਲ ਜਾਣਾ ਅਤੇ ਚਾਅ ਜਾ ਚੜ੍ਹ ਜਾਣਾ ਸਾਨੂੰ ਤਾਂ ਜਦੋਂ ਅਸੀਂ ਘਰੋਂ ਬਾਹਰ ਦੂਰ ਦੁਰਾਡੇ ਕੰਮ ਕਰਦੇ ਹਾਂ ਪੰਜਾਬੀ ਬੋਲਣ ਨੂੰ ਵੀ ਤਰਸ ਜਾਂਦੇ ਹਾਂ ਕਈ ਵਾਰੀ ਤਾਂ ਅੰਗਰੇਜ਼ੀ ਬੋਲ ਕੇ ਮੂੰਹ ਥੱਕ ਜਾਂਦਾ ਪਰ ਹੁਣ ਫੋਨਾਂ ਨੇ ਰੇਡੀਓ ਨੇ ਟੀ ਵੀ ਨੇ ਸੋਸ਼ਲ ਮੀਡੀਆ ਨੇ ਫੇਸਬੁੱਕ ਨੇ ਸਭ ਕੁਝ ਸੌਖਾ ਕਰ ਦਿੱਤਾ ਹੁਣ ਅਸੀਂ ਤੁਰੇ ਜਾਂਦੇ ਗੱਲਾਂ ਪਤਾ ਕਰਦੇ ਹਾਂ ਆਪਣੀਆਂ ਢਾਣੀਆਂ 'ਚ ਬੈਠੇ ਖਬਰਾਂ ਸਾਂਝੀਆਂ ਕਰਦੇ ਹਾਂ ਗਰੁੱਪਾਂ ਨਾਲ ਗੱਲ ਕਰਦੇ ਹਾਂ ਅਤੇ ਤੁਰੇ ਆਉਂਦੇ ਆਉਂਦੇ ਸਾਂਝਾਂ ਵੀ ਪਾਉਂਦੇ ਹਾਂ ਤੁਸੀਂ ਪਲੈਂਟੀ ਵੈਲੀ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਜੇ ਸਾਂਝ ਪਾਉਣ ਦੇ ਲਈ ਸਾਡੇ ਕੋਲ ਸਟੂਡੀਓ ਲਾਈਨ 'ਚ ਵੀ ਗੱਲ ਕਰ ਸਕਦੇ ਜੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ 'ਤੇ ਸੁਨੇਹੇ ਵੀ ਦੇ ਸਕਦੇ ਜੇ ਅਤੇ ਅੱਜ ਕੱਲ੍ਹ ਸਾਡੇ ਕੋਲ ਰੇਡੀਓ ਦੇ ਵਿੱਚ SMS ਦਾ ਨੰਬਰ ਵੀ ਆ ਗਿਆ ਜਿਹਦੇ ਵਿੱਚ ਤੁਸੀਂ 0468-277-8886 ਦੇ ਉੱਤੇ ਸਾਨੂੰ ਸੁਨੇਹਾ ਵੀ ਭੇਜ ਸਕਦੇ ਹਾਂ ਸੁਨੇਹੇ ਅੱਗੇ ਪਹੁੰਚਾਉਣ ਦਾ ਹੁਣ ਜ਼ਮਾਨਾ ਨਹੀਂ ਰਿਹਾ ਗੱਲਾਂ ਅਤੇ ਗੱਲਾਂ ਤੋਂ ਬਾਅਦ ਵੀ ਵੀਡੀਓਗ੍ਰਾਫੀ ਦਾ ਹੁਣ ਜ਼ਮਾਨਾ ਆ ਗਿਆ ਅਤੇ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਕੁਛ ਦਿਨਾਂ ਦੇ ਵਿੱਚ ਤੁਹਾਨੂੰ ਸਟੂਡੀਓ ਦੇ ਵਿੱਚ ਲਾਈਵ ਰਿਕਾਰਡਿੰਗ ਵੀ ਦਿਖਾਇਆ ਕਰਾਂਗੇ ਪਲੈਂਟੀ ਵੈਲੀ FM ਸਮੇਂ ਦੇ ਨਾਲ ਬਦਲਦੀਆਂ ਸਹੂਲਤਾਂ ਦੇ ਨਾਲ ਹੌਲੀ ਹੌਲੀ ਬਦਲ ਰਿਹਾ ਪਲੈਂਟੀ ਵੈਲੀ FM ਦੇ ਵਿੱਚ ਜਿੱਥੇ ਸਮਾਜਿਕ ਘਟਨਾਵਾਂ ਆਲੇ ਦੁਆਲੇ ਦੀਆਂ ਗੱਲਾਂ ਸਥਾਸ ਤੌਰ 'ਤੇ ਮੈਲਬਨ ਦੇ ਉੱਤਰ ਵਾਲੇ ਪਾਸੇ ਨਿਲੰਬਕ ਸ਼ਾਇਰ ਕੌਂਸਲ ਹਿਊਮ ਸਿਟੀ ਕੌਂਸਲ ਵਿੰਡਮ ਬੈਨੁਲ ਕੌਂਸਲ ਵਿਡਲਸੀ ਕੌਂਸਲ ਦੇ ਏਰੀਆ ਦੇ ਵਿੱਚ ਇਸ ਨੂੰ ਤੁਸੀਂ ਸੁਣ ਸਕਦੇ ਹੋ pvfm.org.au ਸਾਈਟ 'ਤੇ ਜਾ ਕੇ ਹੁਣ ਦੀਆਂ ਲਾਈਵ ਅਤੇ ਪੁਰਾਣੀਆਂ ਪੋਡਕਾਸਟ ਵੀ ਸੁਣ ਸਕਦੇ ਹੋ ਗੱਲਾਂ 'ਚੋਂ ਗੱਲ ਬਿੱਕੀ ਸਿੰਘ ਪਲੈਂਟੀ ਵੈਲੀ ਆਪਣੇ ਕਿਸਮ ਦਾ ਪੰਜਾਬੀ ਦਾ ਇਕਲੌਤਾ ਪ੍ਰੋਗਰਾਮ ਹੈ ਪਲੈਂਟੀ ਵੈਲੀ 8 ਤੋਂ 9 ਬੋਲੀਆਂ ਵਿੱਚ ਵੱਖ ਵੱਖ ਪ੍ਰੋਗਰਾਮ ਪੇਸ਼ ਕਰਦਾ ਆ ਹਰ ਰੋਜ਼ ਸ਼ਾਮ ਨੂੰ ਸ਼ਾਮ ਦੇ ਸਮੇਂ ਪ੍ਰੋਗਰਾਮ ਵੱਖ ਵੱਖ ਬੋਲੀਆਂ 'ਚ ਪੇਸ਼ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਇਹ ਪ੍ਰੋਗਰਾਮਾਂ ਦੀ ਰਿਕਾਰਡਿੰਗਸ ਤੁਸੀਂ ਆਪਣੀ ਮਰਜ਼ੀ ਅਨੁਸਾਰ ਵੱਖ ਵੱਖ ਤਰੀਕਿਆਂ ਰਾਹੀਂ ਵੀ ਸੁਣ ਸਕਦੇ ਜੇ ਮੈਂ ਜਿਵੇਂ ਗੱਲ ਕਰ ਰਿਹਾ ਸੀ ਕਿ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਕੰਮ ਤੋਂ ਘਰ ਜਾ ਰਹੇ ਹੋਵੋ ਪਲੈਂਟੀ ਵੈਲੀ ਦੀਆਂ ਖੂਬਸੂਰਤ ਵੈਲੀਆਂ ਵਾਦੀਆਂ ਦੇ ਵਿੱਚ ਰੇਡੀਓ ਸੁਣਦੇ ਹੋਵੋ ਅਤੇ ਖਾਸ ਤੌਰ 'ਤੇ ਮੈਂ ਕਹਾਂਗੇ ਅੱਜ ਮੇਰਾ ਸਟੂਡੀਓ ਥੋੜ੍ਹਾ ਸੰਗੀਤਮਈ ਜ਼ਿਆਦਾ ਹੋ ਗਿਆ ਥੋੜ੍ਹਾ ਉਹਨਾਂ ਰੰਗਾਂ ਨਾਲ ਜ਼ਿਆਦਾ ਮਹਿਕ ਰਿਹਾ ਕਿ ਅਸੀਂ ਪੰਜਾਬ ਦੀ ਗੱਲ ਕਰਾਂਗੇ ਮੇਰੇ ਨਾਲ ਦੋ ਸੱਜਣ ਤਰਵਿੰਦਰ ਔਲਖ ਜੋ ਕਿ ਲਿਖਾਰੀ ਵੀ ਨੇ ਪੱਤਰਕਾਰ ਵੀ ਨੇ ਸਮਾਜ ਦੇ ਵਿੱਚ ਬੜੀ ਟੇਢੀ ਨਜ਼ਰ ਦੇ ਨਾਲ ਦੁਨੀਆ ਨੂੰ ਵੇਖਦੇ ਨੇ ਮੈਂ ਮੰਨਦਾ ਹੁੰਦਾ ਕਿ ਹਾਲਾਂਕਿ ਮੈਂ ਰੇਡੀਓ 'ਤੇ ਜੁੜਿਆ ਮੀਡੀਆ ਨਾਲ ਵੀ ਜੁੜਿਆ ਪਰ ਮੈਂ ਬਹੁਤਾ ਪੱਤਰਕਾਰ ਨਹੀਂ ਪਰ ਜਿਹੜੇ ਲੋਕ ਸਾਰੀ ਜ਼ਿੰਦਗੀ ਅਖਬਾਰਾਂ ਨਾਲ ਰਹੇ ਹੋਣ ਉਹਨਾਂ ਦਾ ਸਮਾਜ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਨਾਲ ਹੀ ਬੜੀ ਖੁਸ਼ੀ ਹੈ ਕਿ ਆਪਣੇ ਕੰਮ ਦੇ ਰੁਝੇਵਿਆਂ 'ਚੋਂ ਵਕਤ ਕੱਢ ਕੇ ਆਕਾਸ਼ ਔਲਖ ਉਹਨਾਂ ਦਾ ਪੁੱਤਰ ਉਹ ਗੀਤ ਵੀ ਗਾਉਂਦਾ ਹੈ ਗਵੱਈਆ ਵੀ ਹੈ ਲਿਖਦਾ ਵੀ ਹੈ ਸ਼ਾਇਰ ਵੀ ਹੈ ਅਤੇ ਹੁਣੇ ਹੁਣੇ ਉਹਨੇ ਆਪਣਾ ਗਾਣਾ ਵੀ ਬਣਾਇਆ ਅਸੀਂ ਉਹਨਾਂ ਨਾਲ ਸੰਗੀਤਕ ਸਾਂਝ ਵੀ ਪਾਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਪਰ ਇਹਨਾਂ ਗੱਲਾਂ ਬਾਤਾਂ ਦੇ ਦੌਰਾਨ ਜੇ ਤੁਹਾਨੂੰ ਕੁਛ ਮਜ਼ਾ ਆਇਆ ਅਸੀਂ ਉਹਨਾਂ ਨਾਲ ਸੰਗੀਤਕ ਸਾਂਝ ਵੀ ਪਾਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਪਰ ਇਹਨਾਂ ਗੱਲਾਂ ਬਾਤਾਂ ਦੇ ਦੌਰਾਨ ਜੇ ਤੁਹਾਨੂੰ ਕੁਛ ਸਲਾਹ

0: ਵਾਜੀ ਵਾ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਨਾਲੇ ਨਾਲੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਨਾਲੇ ਕੋਈ ਗੀਤ ਸੰਗੀਤ ਵੀ ਸੁਣਾਂਗੇ ਤੇ ਜ਼ਿੰਦਗੀ ਦੇ ਤਜਰਬੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਵੈਸੇ ਮੇਰਾ ਜਿਹੜਾ ਪਹਿਲਾ ਸੈਗਮੈਂਟ ਹੈ ਅਸੀਂ ਤਿੰਨ ਸੈਗਮੈਂਟ ਹੁੰਦੇ ਆ ਮੋਟੇ ਤੌਰ 'ਤੇ ਪ੍ਰਚਾਰ ਵੀ ਕਰ ਸਕਦੇ ਹਾਂ ਪਹਿਲੇ ਸੈਗਮੈਂਟ 'ਚ ਤਾਂ ਆਮ ਤੌਰ 'ਤੇ ਜਿਹੜੀਆਂ ਮੇਰੀਆਂ ਕਿਤਾਬਾਂ ਹੁੰਦੀਆਂ ਵੀ ਕੁਛ ਚੰਗੀਆਂ ਗੱਲਾਂ ਮਿਲਦੀਆਂ ਜਿਵੇਂ ਅਸੀਂ ਸ਼ਬਦ ਗੁਰਬਾਣੀ ਪੜ੍ਹਦੇ ਹਾਂ ਕੋਈ ਚੰਗੇ ਵਿਚਾਰ ਆਉਂਦੇ ਅਸੀਂ ਉਹ ਵੀ ਗੱਲ ਕਰਦੇ ਹਾਂ ਠੀਕ ਹੈ ਜੀ ਅਤੇ ਮੈਨੂੰ ਇਹ ਦੱਸੋ ਵੀ ਮੈਂ ਧਰਵਿੰਦਰ ਔਲਖ ਜੀ ਤੁਹਾਡੇ ਨਾਲ ਹੀ ਜਾਣਨਾ ਚਾਹੁੰਦਾ ਵੀ ਆਸਟ੍ਰੇਲੀਆ ਤੁਸੀਂ ਮੈਨੂੰ ਲੱਗਦਾ ਦੂਜੀ ਤੀਜੀ ਵਾਰੀ ਆਏ
��: ਹੋ ਦੂਸਰੀ ਵਾਰ ਜੀ
0: ਦੂਜੀ ਵਾਰ ਆਏ ਹੋ ਅਤੇ ਕਿੰਨੇ ਚਿਰ ਬਾਅਦ ਆਏ ਹੋ ਕਿੰਨਾ ਗੈਪ ਸੀ
1: ਮੈਂ
0: ਪਿਛਲੇ ਵਾਰੀ ਆਉਣ ਨਾਲ
1: ਪਿਛਲੇ ਸਾਲ 16 ਮਈ ਨੂੰ ਇੱਥੇ ਆਇਆ ਸਾਂ
0: ਅੱਛਾ ਜੀ
1: ਅਤੇ 16 ਜੁਲਾਈ ਨੂੰ ਇੱਥੋਂ ਵਾਪਸ ਗਿਆ
0: ਅੱਛਾ ਜੀ
1: ਅਤੇ ਇਸ ਵਾਰ ਮੈਂ ਫਿਰ ਮਤਲਬ ਸਾਲ ਤੋਂ ਘੱਟ ਹੀ ਸਮਾਂ ਹੋਇਆ ਕਿਉਂਕਿ 16 ਜੁਲਾਈ ਨੂੰ ਗਿਆ ਸਾਂ
0: ਹਾਂਜੀ ਹਾਂਜੀ
1: ਅਤੇ ਐਤਕੀ ਵੀ ਮੈਂ 16 ਮਈ ਨੂੰ ਇੱਥੇ ਆ ਗਿਆ ਸਾਂ
0: ਅੱਛਾ ਜੀ
1: ਅਤੇ ਹੁਣ ਮੈਂ ਮਤਲਬ 4 ਜੁਲਾਈ ਤੱਕ ਰਹਿਣ ਦਾ ਵਿਚਾਰ ਆ ਕਿਉਂਕਿ ਆਪਣੇ ਜਿਵੇਂ ਜਿਹੜੇ ਉਹ ਛੱਡ ਕੇ ਆਏ ਜਾਂ ਛੁੱਟੀ ਲੈ ਕੇ ਆਏ ਆ ਇਸ ਕਰਕੇ ਸਮੇਟਣ ਵਾਸਤੇ ਅਤੇ ਇੰਨਾ ਕੁ ਸਮਾਂ ਆਪਾਂ ਇੱਥੇ ਗੁਜ਼ਾਰ ਰਹੇ
0: ਨਹੀਂ ਬਹੁਤ ਚੰਗਾ ਜੀ ਇਹ ਤੁਸੀਂ ਗਰਮੀਆਂ ਦੀਆਂ ਛੁੱਟੀਆਂ 'ਚ ਇੱਥੇ ਆ ਜਾਂਦੇ ਹੋ ਅਤੇ ਤੁਸੀਂ ਆਪਣੇ ਪੁੱਤਰ ਕੋਲ ਆਉਂਦੇ ਹੋ ਨਾਲੇ ਉਹਦਾ ਹਾਲ ਚਾਲ ਪੁੱਛਦੇ ਹੋ ਨਾਲੇ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਮੌਕਾ ਦੇ ਜਾਂਦੇ ਨਿਹਾਲ ਕਰ ਜਾਂਦੇ ਆ ਵਾਹ ਜੀ ਵਾਹ ਬਹੁਤ ਚੰਗਾ ਲੱਗਾ ਜੀ ਔਰ ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦੇਵਾਂ ਕਿ ਔਲਖ ਸਾਹਿਬ ਪਿਛਲੀ ਵਾਰੀ ਆਏ ਸੀ ਅਤੇ ਆ ਜਾਣ ਤੋਂ ਬਾਅਦ ਇਹਨਾਂ ਨੇ ਕਿਤਾਬ ਵੀ ਲਿਖੀ ਹੈ ਅਤੇ ਇਹਨਾਂ ਦੇ ਜਿੱਥੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਾਂਗੇ ਕਿਤਾਬ ਬਾਰੇ ਵੀ ਖਾਸ ਜ਼ਿਕਰ ਇਹਨਾਂ ਨਾਲ ਜ਼ਰੂਰ ਕਰਾਂਗੇ ਹਾਂਜੀ ਤੁਸੀਂ ਕੁਛ ਕਹਿਣ ਲੱਗੇ ਸੀ
1: ਹਾਂਜੀ ਮੈਂ ਕਿਹਾ ਜੀ ਇਹ ਤਾਂ ਵੇਖੋ ਅਸੀਂ ਤਾਂ ਆਏ ਹਾਂ ਪਰ ਤੁਹਾਡੇ ਵਰਗੇ ਸੱਜਣ ਮਿਲ ਗਏ ਆ ਜਿਹੜੇ ਸਾਨੂੰ ਇਹਨਾਂ ਸਰੋਤਿਆਂ ਦੇ ਰੂਬਰੂ ਕਰ ਰਹੇ ਨੇ ਕਿਉਂਕਿ ਮੇਰੀ ਪਹਿਲਾਂ ਕਿਸੇ ਵੀ ਇੱਥੇ ਰੇਡੀਓ ਜਾਂ ਟੀ ਵੀ ਚੈਨਲ 'ਤੇ ਗੱਲ ਨਹੀਂ ਹੋਈ
0: ਅੱਛਾ
1: ਅਤੇ ਮੈਂ ਪਬਲਿਕਲੀ ਜਿੰਨਾਂ ਲੋਕਾਂ ਨੂੰ ਜਾਣਦਾ ਵਾਂ ਜਾਂ ਦੋਸਤ ਇੱਥੇ ਰਹਿੰਦੇ ਸੀ ਉਹਨਾਂ ਨੂੰ ਮਿਲਦਾ ਰਿਹਾ ਅਤੇ ਉਹਨਾਂ ਦੇ ਵਿੱਚੋਂ ਹੀ ਇਹ ਪ੍ਰੋਗਰਾਮ ਤੁਸੀਂ ਉਲੀਕ ਲਿਆ ਅਤੇ ਬਹੁਤ ਚੰਗਾ ਲੱਗ ਰਿਹਾ ਮੈਨੂੰ ਤੁਹਾਡੇ ਸਟੂਡੀਓ ਦੇ ਵਿੱਚ ਆ ਕੇ
0: ਸਾਨੂੰ ਵੀ ਬਹੁਤ ਵਧੀਆ ਲੱਗ ਰਿਹਾ ਜੀ ਅਤੇ ਚਲੋ ਇਹ ਤਾਂ ਹੋਰ ਚੰਗੀ ਗੱਲ ਆ ਵੀ ਤੁਸੀਂ ਅਸੀਂ ਮੈਂ ਸਮਝਦਾ ਕਿ ਅੱਜ ਮੇਰੇ ਨਾਲ ਤੁਹਾਡੇ ਕੀ ਕਹਿੰਦੇ ਇੱਥੋਂ ਦੀ ਮੀਡੀਆ ਦੀ ਦੁਨੀਆ 'ਚ ਰਾਹ ਖੁੱਲ੍ਹ ਰਹੇ ਆ ਅਤੇ ਪੰਜਾਬੀ ਮੀਡੀਆ ਇੱਥੇ ਬਹੁਤ ਦਿਨ ਬ ਦਿਨ ਤਰੱਕੀ ਕਰ ਰਿਹਾ ਜੀ ਜਿਉਂ ਜਿਉਂ ਅਸੀਂ ਵੱਧ ਰਹੇ ਹਾਂ ਜਿਉਂ ਜਿਉਂ ਸਾਡਾ ਪੰਜਾਬੀ ਵੱਧ ਰਿਹਾ ਸਾਡਾ ਪੰਜਾਬ ਵੀ ਵੱਧ ਰਿਹਾ ਸਾਡੀ ਬੋਲੀ ਵੀ ਵੱਧ ਰਹੀ ਹੈ ਅਤੇ ਸਾਡੀ ਮੈਨੂੰ ਲੱਗਦਾ ਕਿ ਬਹੁਤ ਸਾਰੀ ਸਾਂਝ ਜਿਹੜਾ ਇੱਕ ਸਾਂਝਾ ਜਿਹੜਾ ਅਸੀਂ ਆਸਟ੍ਰੇਲੀਅਨ ਪੰਜਾਬੀ ਬਣਾਇਆ ਪੰਜਾਬ ਬਣਾਇਆ ਇੱਥੇ ਜੋ ਸਾਡਾ ਲੋਕਲ ਭਾਈਚਾਰਾ ਉਹਦੇ ਵਿੱਚ ਇੱਥੋਂ ਦਾ ਸਥਾਨਕ ਮੀਡੀਆ ਕਾਫੀ ਮਿਲ ਜੁਲ ਕੇ ਕੰਮ ਕਰਦਾ ਹੈ ਵਧੀਆ ਕੰਮ ਕਰਦਾ ਹੈ
1: ਜੀ
0: ਅਤੇ ਤੁਸੀਂ ਕਿਉਂਕਿ ਅਖਬਾਰਾਂ ਨਾਲ ਜੁੜੇ ਹੋਏ ਹੋ
1: ਜੀ
0: ਅਤੇ ਇਸ ਲਾਈਨ 'ਚ ਤਾਂ ਤੁਹਾਨੂੰ ਵੀ ਵਧੀਆ ਲੱਗੂਗਾ
1: ਹਾਂ ਬਿਲਕੁਲ ਜੀ ਵਧੀਆ ਲੱਗਦਾ ਜਦੋਂ ਆਪਣੀ ਸੋਚ ਵਾਲੇ ਲੋਕ ਆਪਣੇ ਵਰਗੇ ਲੋਕ ਸਾਨੂੰ ਮਿਲਦੇ ਆ ਅਤੇ ਬਹੁਤ ਚੰਗਾ ਲੱਗਦਾ ਇਹ ਪਿਛਲੀ ਵਾਰ ਦਾ ਇਹਨਾਂ ਲੋਕਾਂ ਨੂੰ ਮਿਲਣ ਕਰਕੇ ਜੋ ਮੇਰਾ ਆਪਣਾ ਨਜ਼ਰੀਆ ਸੀ ਵੇਖਣ ਦਾ ਉਹਦੇ ਕਰਕੇ ਹੀ ਮੈਂ ਕਿਤਾਬ ਲਿਖਣ ਦੇ ਵਿੱਚ ਸਫਲ ਹੋਇਆ ਕਿਉਂਕਿ 2 ਮਹੀਨੇ ਮੈਂ ਰਿਹਾ 2 ਮਹੀਨਿਆਂ ਦੇ ਵਿੱਚ ਜੋ ਕੁਝ ਮੈਂ ਮਹਿਸੂਸ ਕੀਤਾ ਉਹਨੂੰ ਲਿਖਿਆ ਤਾਂ ਕਿ ਲੋਕਾਂ ਨਾਲ ਤਾਲਮੇਲ ਹੋਇਆ ਔਰ ਆਪਣੀ ਜੋ ਨਜ਼ਰ ਹੁੰਦੀ ਹੈ ਵੇਖਣ ਦੀ ਲੋਕ ਤਾਂ ਉੱਦਾਂ ਵੀ ਬਹੁਤ ਸਾਰੇ ਰਹਿੰਦੇ ਹੋਣਗੇ ਜਾਂ ਫਿਰ ਤੁਰ ਕੇ ਚਲੇ ਜਾਂਦੇ ਨੇ
0: ਅੱਛਾ ਜੀ
1: ਅਤੇ ਪਰ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਅਤੇ ਚਲੋ
0: ਤੁਸੀਂ ਇਹ ਦੱਸੋ ਵੀ ਜਿੱਥੋਂ ਤੁਰੇ ਸੀ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰਾਂਗੇ
1: ਜੀ
0: ਤੁਸੀਂ ਅੰਮ੍ਰਿਤਸਰ ਰਹਿੰਦੇ ਹੋ ਹੈ ਨਾ
1: ਜੀ
0: ਅਤੇ ਫਿਰ ਅੰਮ੍ਰਿਤਸਰ ਤੋਂ ਫਲਾਈਟ ਲਈ ਕਿ ਵਾਇਆ ਦਿੱਲੀ ਫਲਾਈਟ ਲਈ
1: ਨਹੀਂ ਅੰਮ੍ਰਿਤਸਰ ਤੋਂ ਜੀ
0: ਅੱਛਾ ਜੀ
1: ਅੰਮ੍ਰਿਤਸਰ ਤੋਂ ਮਲੇਸ਼ੀਆ ਮਲੇਸ਼ੀਆ ਤੋਂ ਮੈਲਬੋਰਨ
0: ਵਾਹ ਜੀ ਵਾਹ ਕਿਵੇਂ ਲੱਗਦੀ ਫਲਾਈਟ ਅਕਸਰ ਲੋਕ ਪੁੱਛਦੇ ਰਹਿੰਦੇ ਆ ਕਿਹੜੀ ਫਲਾਈਟ ਦਾ ਤਜਰਬਾ ਕਿਵੇਂ ਹੈ ਅਤੇ ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਹੋਵੇਗੀ
1: ਹਾਂਜੀ ਮਲੇਸ਼ੀਆ ਏਅਰਲਾਈਨ ਪਿਛਲੀ ਵਾਰੀ ਦਿੱਲੀ ਤੋਂ ਸੀ ਮੇਰੀ ਅੰਮ੍ਰਿਤਸਰ ਤੋਂ ਦਿੱਲੀ
0: ਅੱਛਾ ਜੀ
1: ਅਤੇ ਉਹਦੇ ਨਾਲੋਂ ਇਹ ਵਧੀਆ ਲੱਗੀ ਹੈ ਮੈਨੂੰ
0: ਕੀ ਫਰਕ ਲੱਗਾ ਸਾਨੂੰ ਇਹ 'ਚ ਦੱਸਿਓ ਜਰਾ
1: ਇਹ ਮਤਲਬ ਇੱਕ ਤਾਂ ਉੱਥੇ ਨਾ ਖੱਜਲ ਖੁਆਰੀ ਬਹੁਤ ਦਿੱਲੀ ਸਾਨੂੰ ਹੋਈ ਸਮਾਨ ਦੇ ਵਿੱਚ ਲੈ ਕੇ ਜਾਣ ਦੇ ਚੁੱਕੇ ਖਾਣ ਦਾ ਇੱਥੇ ਜਿਹੜਾ ਵਾ ਕੋਈ ਇਹੋ ਜਿਹੀ ਟੈਨਸ਼ਨ ਹੈ ਨਹੀਂ ਹੈ ਨਾ ਜਾਂਦਿਆਂ ਨਾ ਆਉਂਦਿਆਂ ਅੰਮ੍ਰਿਤਸਰ ਤੋਂ ਸਮਾਨ ਰੱਖਿਆ ਵਾ ਅੰਮ੍ਰਿਤਸਰ ਹੀ ਜਾ ਕੇ ਸਾਨੂੰ ਮਿਲ ਜਾਣਾ ਵਾ ਇਹ ਵੱਡੀ ਸਹੂਲਤ ਹੈ
0: ਅੰਮ੍ਰਿਤਸਰ ਤੋਂ ਰੱਖਿਆ ਤਾਂ ਮੈਲਬਨ ਹੀ ਮਿਲ ਜਾਣਾ ਸਿੱਧਾ
1: ਬਿਲਕੁਲ ਅਤੇ ਇੱਥੋਂ ਵੀ ਜਾ ਕੇ ਉਸੇ ਤਰ੍ਹਾਂ ਹੀ ਕਿਉਂਕਿ ਇੱਥੇ ਵਾਪਸੀ 'ਤੇ ਸਾਨੂੰ ਦਿੱਲੀ 'ਚ ਜਾ ਕੇ ਮੁਸ਼ਕਿਲ ਹੋਈ ਸੀ ਕੁਝ
0: ਠੀਕ ਹੈ ਜੀ ਅਤੇ ਹੋਰ ਜਹਾਜ਼ ਦੇ ਵਿੱਚ ਵੈਸੇ ਤਾਂ ਜਦੋਂ ਅੰਮ੍ਰਿਤਸਰ ਨੂੰ ਚੱਲੀ ਬਹੁਤੇ ਤਾਂ ਪੰਜਾਬੀ ਹੀ ਪਰਿਵਾਰ ਪੈਸੰਜਰ ਹੋਣਗੇ
1: ਹਾਂਜੀ
0: ਅਤੇ ਅੱਗੇ ਫਿਰ ਕੁਆਲਾਲੰਪੁਰ 'ਚ ਰੁਕਦੇ ਨੇ
1: ਹਾਂਜੀ
0: ਅਤੇ ਕੁਆਲਾਲੰਪੁਰ ਤੋਂ ਵਿੱਚ ਕਿੰਨੀਆਂ ਸਵਾਰੀਆਂ ਚੇਂਜ ਹੋ ਜਾਂਦੀਆਂ ਮਿਕਸ ਹੋ ਜਾਂਦੇ
1: ਹਾਂਜੀ ਮਿਕਸ ਹੋ ਜਾਂਦੇ
0: ਓਕੇ ਅਤੇ ਖਾਣ ਪੀਣ ਦੀ ਕੋਈ ਮਸਲਾ ਸਮੱਸਿਆ
1: ਨਹੀਂ ਖਾਣ ਪੀਣ ਤਾਂ ਠੀਕ ਆ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਜਾਪਦੀਆਂ ਵੀ ਇਹ ਚੀਜ਼ਾਂ ਖਾਧੀਆਂ ਨਹੀਂ ਕਦੀ ਪਰ ਸਾਡੇ ਲਈ ਕੋਈ ਇਹੋ ਜਿਹਾ ਮਸਲਾ ਨਹੀਂ ਆ ਜੋ ਵੀ ਆਵੇ ਛਕ ਲਈਦਾ ਅਸੀਂ ਵੇਖਿਆ ਮੇਰੇ ਨਾਲ ਇੱਕ ਬਜ਼ੁਰਗ ਔਰਤ ਬੈਠੀ ਉਹਨੇ ਜਹਾਜ਼ ਦੇ ਵਿੱਚ ਖਾਧਾ ਹੀ ਕੁਛ ਨਹੀਂ ਹੈ
0: ਅੱਛਾ ਜੀ
1: ਅਤੇ ਅਸੀਂ ਜੋ ਆਇਆ ਆਪਾਂ ਛਕੀ ਗਏ ਹਾਂ
0: ਅੱਛਾ ਉਹਦਾ ਕੀ ਕਾਰਨ ਸੀ ਉਹ ਕੋਈ ਪਰਹੇਜ਼ ਸੀ ਜਾਂ
1: ਪਤਾ ਨਹੀਂ ਕੋਈ ਹੋਊਗਾ ਉਹਨਾਂ ਦਾ ਜਾਂ ਚੀਜ਼ਾਂ ਉਹਨੇ ਖਾਧੀਆਂ ਨਹੀਂ ਆ ਜਾਂ ਹੋ ਸਕਦਾ ਡਾਕਟਰੀ ਤੌਰ 'ਤੇ ਕੁਝ ਉਹ ਸਮੱਸਿਆ ਹੋਵੇ ਉਹਦੀ
0: ਹਾਂਜੀ ਹਾਂਜੀ
1: ਮੇਰੇ ਨਾਲ ਦੀ ਸੀਟ 'ਤੇ ਉਹ ਜੋੜੀ ਆਉਂਦੀ ਸੀ ਵਾਪਸ ਮੋੜ ਦਿੰਦੀ ਸੀ
0: ਅੱਛਾ ਜੀ
1: ਅਤੇ ਅਸੀਂ ਜੋ ਵੀ ਆਉਂਦੇ ਹਾਂ ਚਲੋ ਖਾ ਲੈਂਦੇ ਹਾਂ ਅਤੇ

0: ਮਤਲਬ ਉਹ ਕਈ ਵਾਰੀ ਜਾਪਦਾ ਵੀ ਖਾਣੇ ਅਸੀਂ ਨਹੀਂ ਖਾਦੇ ਹੁੰਦੇ ਤੇ ਨਵੇਂ ਖਾਣੇ ਹੁੰਦੇ
1: ਲੰਮਾ ਸਫ਼ਰ ਹੁੰਦਾ ਤੇ ਸਫ਼ਰ ਵੀ ਇੱਕ ਯਾਦਗਾਰੀ ਹੁੰਦਾ
0: ਬਿਲਕੁਲ
1: ਤੁਸੀਂ ਤੇ ਸਫ਼ਰਨਾਮੇ ਲਿਖਦੇ ਆ ਤੇ ਕਈ ਵਾਰੀ ਕੁਛ ਲੋਕ ਕੁਛ ਸਫ਼ਰ 'ਚ ਕੁਝ ਯਾਦਾਂ ਵਧੀਆ ਹੋ ਜਾਂਦੀਆਂ ਤਾਂ ਮੈਂ ਗੱਲਾਂ ਪੁੱਛ ਰਿਹਾ ਸੀ
0: ਤੇ
1: ਅਕਸਰ ਸਾਨੂੰ ਲੋਕ ਇਹ ਗੱਲਾਂ ਪੁੱਛਦੇ ਨੇ ਮੈਂ ਵੈਸੇ ਆਪ ਪ੍ਰੈਫਰ ਕਰਦਾ ਹੁੰਦਾ ਵੀ ਦਿੱਲੀ ਵਾਲਾ ਜਿਹੜਾ ਪਿੰਡ ਆ ਉਹ ਸਾਡਾ ਕਿਉਂਕਿ ਅੰਮ੍ਰਿਤਸਰ ਜਾਣਾ ਹੁੰਦਾ ਤੇ ਉਹ ਤਾਂ ਪਿੰਡਾਂ ਬਚ ਜਾਂਦਾ 8-9 ਘੰਟੇ ਵਿੱਚੋਂ ਸਾਨੂੰ ਇੱਕ ਦਿਨ ਹੀ ਵੱਧ ਲੱਗ ਜਾਂਦਾ ਅਤੇ ਕਈ ਵਾਰ ਉੱਥੇ ਇੰਤਜ਼ਾਰ ਜ਼ਿਆਦਾ ਹੁੰਦਾ ਅਤੇ ਇਹ ਗੱਲ ਆਮ ਤੌਰ 'ਤੇ ਅਕਸਰ ਅਸੀਂ ਕਰਦੇ ਹਾਂ ਵੀ ਆਸਟ੍ਰੇਲੀਆ ਵਾਲਿਆਂ ਦੇ ਲਈ ਅੰਮ੍ਰਿਤਸਰ ਦੀ ਏਅਰਪੋਰਟ ਦੀ ਫਲਾਈਟ ਖੁੱਲ੍ਹਣਾ ਇੱਕ ਬੜੀ ਵੱਡੀ ਫੈਸਿਲਿਟੀ ਹੈ ਚਾਹੇ ਉਹ ਸਿੰਗਾਪੁਰ ਰਾਹੀਂ ਆਉਂਦੇ ਆ ਚਾਹੇ ਉਹ ਕੁਆਲਾਲੰਪੁਰ ਰਾਹੀਂ ਆਉਂਦੇ ਆ ਜਾਂ ਬਾਕੀ ਹੋਰਨਾਂ ਸ਼ਹਿਰਾਂ ਰਾਹੀਂ ਆਉਂਦੇ ਆ ਅਤੇ ਇਹ ਇੱਕ ਚੰਗਾ ਤਜ਼ਰਬਾ ਖਾਸ ਤੌਰ 'ਤੇ ਆਸਟ੍ਰੇਲੀਆ ਵਾਲਿਆਂ ਲਈ
0: ਹਾਂਜੀ ਹਾਂ ਬਿਲਕੁਲ
1: ਅਤੇ ਜਦੋਂ ਤੁਸੀਂ ਉੱਤਰਦੇ ਆ ਆਸਟ੍ਰੇਲੀਆ ਚਲੋ ਜਦੋਂ ਪਹਿਲੀ ਵਾਰੀ ਉੱਤਰੇ ਸੀ ਅਤੇ ਜਦੋਂ ਹੁਣ ਆਏ ਆ ਤੁਹਾਨੂੰ ਮਤਲਬ ਸਭ ਤੋਂ ਪਹਿਲੀ ਕਿਹੜੀ ਚੀਜ਼ ਮਜ਼ਾ ਆਉਂਦਾ ਆ ਕੇ ਫੀਲ ਹੁੰਦੀ ਹੈ
0: ਆਬੋ ਹਵਾਈ ਬਦਲ ਜਾਂਦੀ ਹੈ ਜੀ ਜਦੋਂ ਆਪਾਂ ਇੱਥੇ ਆਉਂਦੇ ਹਾਂ ਔਰ ਮੈਨੂੰ ਦੋਵੇਂ ਬਾਰੇ ਜੋ ਮਹਿਸੂਸ ਹੋਇਆ ਜਾਂ ਵੇਖਿਆ ਮੈਂ ਜਦੋਂ ਮੈਂ ਪਿਛਲੀ ਵਾਰ ਉਤਰਿਆ ਵਾਂ 17 ਮਈ ਨੂੰ ਇੱਥੇ ਉਤਰਿਆ
1: ਹਾਂਜੀ ਹਾਂਜੀ
0: ਇਸ ਵਾਰ ਵੀ 17 ਮਈ ਨੂੰ ਹੀ ਉਤਰਿਆ ਆ ਗਏ
1: ਅੱਛਾ ਜੀ
0: ਅਤੇ ਪਿਛਲੀ ਵਾਰ ਵੀ ਬਾਰਿਸ਼ ਹੋ ਰਹੀ ਸੀ
1: ਅੱਛਾ ਅਤੇ
0: ਇਸ ਵਾਰ ਵੀ ਬਾਰਿਸ਼ ਹੋ ਰਹੀ ਸੀ
1: ਕਿਆ ਬਾਤ ਅਤੇ
0: ਉੱਥੋਂ ਗਰਮੀ ਦੇ ਵਿੱਚੋਂ ਨਿਕਲ ਕੇ ਆਏ ਸਾਂ ਅਤੇ ਇਹੋ ਜਿਹਾ ਜਿਹੜਾ ਮੌਸਮ ਮਿਲ ਜਾਂਦਾ ਵਾ ਉਹ ਸਾਰੀ ਆਬੋ ਹਵਾ ਜਿਹੜੀ ਆ ਬਦਲ ਜਾਂਦੀ ਹੈ
1: ਬਿਲਕੁਲ ਚੇਂਜ
0: ਔਰ ਉੱਥੇ ਬੜਾ ਵਧੀਆ ਇੱਕ ਗੱਲ ਸੁਣਨ ਨੂੰ ਮਿਲੀ ਏਅਰਪੋਰਟ ਦੇ ਉੱਤੇ
1: ਇੱਕ
0: ਪੰਜਾਬੀ ਜਨਾਨੀ ਅਤੇ ਪੰਜਾਬੀ ਬੰਦਾ ਸੀ ਕੋਈ ਵੱਖ ਵੱਖ ਅਤੇ ਉਹ ਉਹਨੂੰ ਕਹਿਣ ਲੱਗੇ ਵੀ ਆਹ ਭਾਅ ਜੀ ਵੇਖਿਓ ਮੇਰੀ ਫੇਸਬੁੱਕ ਨਹੀਂ ਚੱਲ ਰਹੀ ਉਹ ਮੋਬਾਈਲ ਫੜ ਕੇ ਨਾ ਅਤੇ ਕਹਿੰਦਾ ਬੀਬੀ ਮੈਂ ਟਰੱਕ ਚਲਾਉਂਦਾ ਟਰੱਕ 'ਤੇ ਚਲਾ ਲੈਂਦਾ ਫੇਸਬੁੱਕ ਮੈਂ ਵੀ ਨਹੀਂ ਚਲਾਉਂਦਾ ਅਤੇ ਫੋਨ ਵਾਪਸ ਕਰ ਦਿੱਤਾ
1: ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਟਰੱਕ ਚੱਲ ਜਾਂਦਾ ਪਰ ਫੇਸਬੁੱਕ ਨਹੀਂ ਚੱਲਦੀ
0: ਫੇਸਬੁੱਕ ਨਹੀਂ ਚਲਾਉਂਦੀ ਆਉਂਦੀ ਟਰੱਕ ਚਲਾ ਲਈਦਾ ਵਾ
1: ਪਰ ਵੈਸੇ ਤਾਂ ਹੁਣ ਇਹ ਚੀਜ਼ ਇੱਦਾਂ ਦੀ ਹੈ ਵੀ ਤੁਹਾਨੂੰ ਇਹ ਆਪੇ ਹੀ ਸਿਖਾ ਦਿੰਦੀ ਹੈ ਫੇਸਬੁੱਕ ਵਰਗੀਆਂ ਚੀਜ਼ਾਂ ਮਤਲਬ ਹੁਣ ਅਕਸਰ ਇਹ ਹੈ ਵੀ ਅਸੀਂ ਆਪ ਨਹੀਂ ਸਿੱਖਦੇ ਅਤੇ ਫੇਸਬੁੱਕ ਇਹ ਚੀਜ਼ਾਂ ਸਾਨੂੰ ਆਪ ਸਿਖਾ ਦਿੰਦੀਆਂ ਨੇ ਅਤੇ ਸਾਡੇ ਇੱਥੇ ਬਹੁਤ ਪਿਆਰੇ ਹਰਮਨ ਸਾਡੇ ਤਾਇਆ ਜੀ ਨੇ ਜੀ ਗਿਆਨੀ ਸੰਤੋਖ ਸਿੰਘ ਜੀ
0: ਹਾਂਜੀ
1: ਸਿਡਨੀ ਵਾਲੇ ਤਾਂ ਉਹ ਫੇਸਬੁੱਕ ਨੂੰ ਫਸੇ ਬੁੱਕ ਕਹਿੰਦੇ ਹੁੰਦੇ ਆ
0: ਹਾਂ ਬਿਲਕੁਲ ਜੀ ਉਹਨਾਂ ਦਾ ਬੜੇ ਪੁਰਾਣੇ ਸੰਬੰਧ ਆ ਜੀ ਸਾਡੇ
1: ਜੀ
0: ਮੈਂ ਲਗਭਗ 20-25 ਸਾਲ ਤੋਂ ਉਹਨਾਂ ਨੂੰ ਜਾਣਦਾ ਅੰਮ੍ਰਿਤਸਰ ਜਦੋਂ ਕਿਤੇ ਜਾਂਦੇ ਸੀ ਉੱਥੇ ਮਹਿਫਲਾਂ ਹੁੰਦੀਆਂ ਸੀ ਅਤੇ ਲਗਭਗ ਕੋਈ ਵੀ ਉੱਥੇ ਜਿਹੜੀ ਆ ਸਾਹਿਤਕ ਮਹਿਫਲ ਹੁੰਦੀ ਆ ਉਹਦੇ 'ਚ ਹਾਜ਼ਰੀ ਜ਼ਰੂਰ ਭਰੀ ਦੀ ਆ ਅਤੇ ਉੱਥੇ ਗਿਆਨੀ ਜੀ ਫਿਰ ਜਦੋਂ ਵੀ ਜਾਂਦੇ ਆ ਸਾਡੇ ਤਾਲਮੇਲ ਹੁੰਦੇ ਆ ਇਹਨਾਂ ਨੂੰ ਅਸੀਂ ਬੁਲਾਇਆ ਵੀ ਆਪਣੀ ਸਿਹਤ ਸਭਾ 'ਚ ਗਾਵਾਂ ਅਸੀਂ ਚਲਾ ਰਹੇ ਹਾਂ
1: ਅੱਛਾ ਜੀ
0: ਇਹਨਾਂ ਦਾ ਰੂਬਰੂ ਵੀ ਕੀਤਾ
1: ਅੱਛਾ ਜੀ
0: ਔਰ ਪਿਛਲੀ ਵਾਰ ਜਦੋਂ ਸਿਡਨੀ ਮੈਂ ਗਿਆ ਸਾਂ ਅਤੇ ਉੱਥੇ ਮੇਰੇ ਉਹ ਦੋਸਤ ਹਰਕੀਰਤ ਸੰਦਰ ਦਵਿੰਦਰ ਧਾਰੀਆ ਜੀ ਉਹਨਾਂ ਨੇ ਵਿਸ਼ੇਸ਼ ਸਮਾਗਮ ਰੱਖਿਆ ਸੀ
1: ਅੱਛਾ ਜੀ
0: ਉਹਦੇ ਵਿੱਚ ਮੇਰਾ ਸਨਮਾਨ ਵੀ ਰੱਖਿਆ ਸੀ
1: ਅੱਛਾ ਜੀ
0: ਔਰ ਮੇਰੀ ਉਹ ਗਿਆਨੀ ਸੰਤੋਖ ਸਿੰਘ ਹੋਰਾਂ ਨਾਲ ਫੋਨ 'ਤੇ ਪਹਿਲਾਂ ਗੱਲ ਹੋਈ ਉਹ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਜੇ ਠੀਕ ਹੋਇਆ ਥੋੜ੍ਹਾ ਬਹੁਤਾ ਤਾਂ ਮੈਂ ਜ਼ਰੂਰ ਆਊਂਗਾ ਅਤੇ ਫਿਰ ਉਹ ਆਏ ਵੀ ਆਪਣੀ ਨਵੀਂ ਕਿਤਾਬ ਵੀ ਦੇ ਕੇ ਗਏ ਅਤੇ ਇਸ ਵਾਰ ਵੀ ਜਦੋਂ ਮੇਰੀ ਕਿਤਾਬ ਉੱਥੇ ਸਿਡਨੀ ਰਿਲੀਜ਼ ਹੋਈ ਉਦੋਂ ਵੀ ਗਿਆਨੀ ਜੀ ਆਏ ਅਤੇ ਆਪਣੀ ਨਵੀਂ ਕਿਤਾਬ ਦੇ ਗਏ ਔਰ ਉਹ ਘੁਮੱਕੜ ਬੰਦੇ ਨੇ ਦੁਨੀਆ ਘੁੰਮੀ ਉਹਨਾਂ ਨੇ ਔਰ ਬਹੁਤ ਸਾਰੇ ਉਹਨਾਂ ਨੂੰ ਗੱਲ ਕਰਨ ਦਾ ਤਜਰਬਾ ਵਾ ਔਰ ਗੱਲਾਂ ਉਹਨਾਂ ਦੀਆਂ ਬਹੁਤ ਦਿਲਚਸਪ ਹੁੰਦੀਆਂ ਕਿਤਾਬਾਂ ਬਹੁਤ ਦਿਲਚਸਪ ਨੇ ਉਹ ਬਹੁਤ ਸਾਰਾ ਲਿਖਦੇ ਵੀ ਨੇ ਔਰ ਵਿਚਾਰ ਵੀ ਪੇਸ਼ ਕਰਦੇ ਨੇ
1: ਵਾਹ ਜੀ ਵਾਹ ਬਹੁਤ ਵਧੀਆ ਲੱਗਾ ਅਤੇ ਸਾਨੂੰ ਤਾਂ ਇਹ ਬੜੀ ਖੁਸ਼ੀ ਹੈ ਵੀ ਤੁਸੀਂ ਗਿਆਨੀ ਜੀ ਨੂੰ ਵੀ ਜਾਣਦੇ ਆ ਅਤੇ ਮੈਂ ਤਾਂ ਪਰਸਨਲੀ ਮਹਿਸੂਸ ਕਰਦਾ ਹੁੰਦਾ ਵੀ ਸਾਨੂੰ ਬੜਾ ਮਾਣ ਹੈ ਉਹਨਾਂ 'ਤੇ ਅਤੇ ਉਹ ਦੇਖੋ ਇੱਕ ਬੜੀ ਵੱਡੀ ਗੱਲ ਆ ਵੀ ਜਿਸ ਉਮਰ 'ਚੋਂ ਆਏ ਜਿਸ ਸਿਰੜ ਦੇ ਨਾਲ ਉਹਨੇ ਕੰਮ ਕੀਤਾ ਦੂਜੀ ਗੱਲ ਉਹ ਆਪ ਕਹਿੰਦੇ ਹੁੰਦੇ ਆ ਵੀ ਚਲੋ ਹਾਸਾ ਮਜ਼ਾਕ ਤੋਂ ਆਪਣੇ ਆਪ 'ਤੇ ਵੀ ਕਰ ਲੈਂਦੇ ਆ ਵੀ ਮੈਂ ਗਿਆਨੀ ਹਾਂ ਅਤੇ ਮੈਂ ਗਿਆਨੀ ਪੜ੍ਹੀ ਹਾਂ ਹੋਰ ਮੈਨੂੰ ਕੁਛ ਨਹੀਂ ਹੁੰਦਾ ਪਰ ਅੰਗਰੇਜ਼ੀ ਵੀ ਸਿੱਖੀ ਕੰਪਿਊਟਰ ਵੀ ਸਿੱਖਿਆ
0: ਪਰ ਉਹ ਆਪਣੇ ਆਪ ਨੂੰ ਕਈ ਵਾਰ ਫੋਨ ਕਰਕੇ ਕਹਿੰਦੇ ਹੁੰਦੇ ਮੈਂ ਅਗਿਆਨੀ ਸੰਤੋਖ ਸਿੰਘ ਬੋਲਦਾ
1: ਹਾਂਜੀ ਹਾਂਜੀ ਉਹਨਾਂ ਦੀ ਇਹ ਖੂਬੀ ਹੈ
0: ਆਪਣੇ ਆਪ ਦਾ ਮਜ਼ਾਕ ਵੀ ਕਰਦੇ
1: ਕਰਦੇ ਆ ਪਰ ਮੈਂ ਇਹ ਵੀ ਸਮਝਦਾ ਇੱਕ ਬਹੁਤ ਵੱਡੀ ਗੱਲ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆ ਗੁਰਬਾਣੀ ਪੜ੍ਹਦੇ ਸਮਝਦੇ ਆ ਸਿੱਖ ਇਤਿਹਾਸ ਦੀ ਸਿੱਖ ਸਿਆਸਤ ਦੀ ਵੀ ਸਮਝ ਆ ਪਰ ਉਹਨਾਂ ਨੇ ਸਾਡੇ ਸਾਹਮਣੇ ਇੱਕ ਐਸੀ ਮਿਸਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਰੀ ਜ਼ਿੰਦਗੀ ਦੀ ਸਿੱਖਿਆ ਲਈ ਸਾਰੀ ਜ਼ਿੰਦਗੀ ਜਿਉਣ ਦੀ ਸਿੱਖਿਆ ਲਈ ਅਤੇ ਉਸੇ ਬੇਸ 'ਤੇ ਹੀ ਪੂਰੀ ਦੁਨੀਆ ਦਾ ਚੱਕਰ ਕੱਟਿਆ
0: ਹਾਂ ਉਹਨਾਂ ਦੀ ਨਵੀਂ ਕਿਤਾਬ ਜਿਹੜੀ ਆਈ ਹੈ ਉਹਦਾ 7ਵਾਂ ਐਡੀਸ਼ਨ ਛਪ ਚੁੱਕਿਆ ਜੀ
1: ਅੱਛਾ ਜੀ
0: 10 ਗੁਰੂ ਸਾਹਿਬਾਨ ਬਾਰੇ ਛੋਟੀਆਂ ਛੋਟੀਆਂ ਉਹਨਾਂ ਦੀਆਂ ਜੀਵਨੀਆਂ
1: ਅੱਛਾ ਅਤੇ
0: ਉਹ ਮੈਨੂੰ ਹੁਣ ਉਹਨਾਂ ਨੇ ਜਦੋਂ ਕਿਤਾਬ ਦਿੱਤੀ ਸੀ ਉਹੀ ਕਿਤਾਬ ਮੈਂ ਪੜ੍ਹ ਰਿਹਾ
1: ਅੱਛਾ
0: ਅੱਜ ਵੀ ਮੈਂ ਗੁਰੂ ਅਰਜਨ ਦੇਵ ਜੀ ਤੱਕ ਪੜ੍ਹ ਕੇ ਆਇਆ ਉਹ
1: ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ
0: ਉਹਨਾਂ ਦਾ ਆਪਣਾ ਢੰਗ ਆ ਲਿਖਣ ਦਾ ਔਰ ਬੰਦਾ ਜਿਹੜਾ ਵਾ ਉਹਨਾਂ ਨੂੰ ਤਾਜ਼ਗੀ ਜੀ ਮਹਿਸੂਸ ਹੁੰਦੀ ਆ
1: ਬਿਲਕੁਲ ਅਤੇ ਬਹੁਤ ਵਧੀਆ ਲੱਗਾ ਜੀ ਅਤੇ ਚਲੋ ਅਸੀਂ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ ਤੇ ਤੁਸੀਂ ਹੁਣ ਇਹ ਜ਼ਿਕਰ ਕੀਤਾ ਕਿ ਤੁਸੀਂ ਇੱਕ ਸਹਿਤ ਸਭਾ ਵਿੱਚ ਲਾਉਂਦੇ ਆ ਤੇ ਇਹ ਤਾਂ ਹੋਰ ਵਧੀਆ ਗੱਲ ਹੋ ਗਈ ਤੇ ਫਿਰ ਅਸੀਂ ਗੱਲ ਉਹਦੀ ਕਰਦੇ ਹਾਂ ਤੇ ਮੈਂ ਅਕਸਰ ਇੱਥੇ ਮੈਨੂੰ ਨਾ ਇਹ ਇੱਕ ਕਲਾਕਾਰ ਗੀਤਕਾਰ ਬਹੁਤ ਗਵੱਈਆ ਹੈ ਉਹਦੇ ਗਾਣੇ ਬੜੇ ਚੰਗੇ ਲੱਗਦੇ ਆ ਤੇ ਉਹ ਮੈਂ ਗਾਣੇ ਐਕਚੁਅਲੀ ਜਦੋਂ ਰੇਡੀਓ 'ਤੇ ਆਇਆ ਉਦੋਂ ਮੈਂ ਜ਼ਿਆਦਾ ਸੁਣਨ ਲੱਗਾ ਠੀਕ ਹੈ ਜੀ ਉਹਦਾ ਨਾਂ ਗੈਰੀ ਸੰਧੂ ਪਹਿਲਾਂ ਮੈਂ ਸੁਣਦਾ ਸੀ ਪਰ ਹੁਣ ਮੈਂ ਜ਼ਿਆਦਾ ਕਰਨ ਲੱਗਾ ਪਹਿਲਾਂ ਮੇਰੇ ਪ੍ਰੋਗਰਾਮ ਦੇ ਵਿੱਚ ਮੈਂ ਗਾਣਾ ਸੁਣਿਆ ਸੀ ਗੱਲਾਂ ਵਾਲਾ ਕਿਉਂ ਗੱਲਾਂ ਦਾ ਗੱਲ ਪ੍ਰੋਗਰਾਮ ਸੀ ਤਾਂ ਫਿਰ ਮੈਂ ਅੱਜ ਸੋਚਿਆ ਵੀ ਤੁਸੀਂ ਆਏ ਹੈ ਹੁਣ ਉੱਥੋਂ ਸ਼ੁਰੂ ਕਰਦਾ ਮੈਂ ਗੀਤ ਸੁਣਦੇ ਹਾਂ ਅਤੇ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ

0: ਗੈਰੀ ਸੰਧੂ ਦਾ ਗੀਤ ਗੱਲਾਂ ਕਰਨ ਦੀ ਗੱਲ ਕਰਦਾ ਤੇ ਅਸੀਂ ਤੇ ਕਰਦੇ ਕਾਰੀ ਗੱਲਾਂ ਰਹੇ ਆ ਜੀ ਤੇ ਮੇਰੇ ਨਾਲ ਤਰਵਿੰਦਰ ਔਲਖਸ਼ੀ ਬੈਠੇ ਆ ਤੇ ਪੱਤਰਕਾਰ ਨੇ ਅਜੀਤ ਅਖਬਾਰ ਨਾਲ ਲੰਮਾ ਸਮਾਂ ਤੋਂ ਜੁੜੇ ਆ ਤੇ ਜਿਹੜੀ ਖੂਬਸੂਰਤ ਗੱਲ ਇਹ ਹੈ ਵੀ ਇਹ ਕਹਿੰਦੇ ਵੀ ਅਸੀਂ ਉੱਥੇ ਪਿੰਡ ਚਗਾਵਾਂ ਦੇ ਵਿੱਚ ਅੰਮ੍ਰਿਤਸਰ ਦੇ ਬਾਰਡਰ ਦੇ ਕੋਲ ਇੱਕ ਸਹਿਤ ਸਭਾ ਵੀ ਚਲਾਉਂਦੇ ਹਾਂ ਹਾਂਜੀ ਤਰਵਿੰਦਰ ਜੀ
1: ਹਾਂਜੀ 1990 ਦੇ ਵਿੱਚ ਮੈਂ ਜਦੋਂ ਪਲੱਸ ਟੂ ਕੀਤੀ ਜੀ ਪਾਸ ਸਾਡੇ ਨੇੜੇ ਹੀ ਉੱਥੋਂ ਲੋਪਕ ਸਕੂਲ ਦੇ ਵਿੱਚ ਮੈਂ ਪੜ੍ਹਦਾ ਸਾਂ ਅਤੇ 2 ਕਿਲੋਮੀਟਰ ਦੂਰ ਪ੍ਰੀਤ ਨਗਰ ਆ
0: ਹਾਂਜੀ
1: ਪ੍ਰੀਤ ਨਗਰ ਜਿਸ ਨੂੰ ਸਰਦਾਰ ਗੁਰਬਖਸ਼ ਸਿੰਘ ਹੋਰਾਂ ਨੇ ਵਸਾਇਆ 1933 ਦੇ ਵਿੱਚ ਅਤੇ ਉੱਥੋਂ ਹੀ ਪ੍ਰੀਤ ਲੜੀ ਮੈਗਜ਼ੀਨ ਦੀ ਸ਼ੁਰੂਆਤ ਹੋਈ 1933 'ਚ
0: ਸੋ 2 ਕਿਲੋਮੀਟਰ ਦੂਰ ਆ ਪ੍ਰੀਤ
1: 2 ਕਿਲੋਮੀਟਰ ਅਤੇ ਉੱਥੇ ਕੁਝ ਲੇਖਕ ਹੁਣ ਵੀ ਰਹਿੰਦੇ ਜੋ ਪੁਰਾਣੇ ਸਮੇਂ 'ਚ ਦੱਸਦੇ ਆ ਵੀ ਬਹੁਤ ਸਾਰੇ ਲੇਖਕ ਬਲਰਾਜ ਸਾਂਝੀ ਤੱਕ ਔਰ ਵੱਡੇ ਲੇਖਕ ਜਿਹੜੇ ਪੰਜਾਬੀ ਦੇ ਮੰਨੇ ਜਾਂਦੇ ਉਹ ਸਾਰੇ ਰਹਿੰਦੇ ਰਹੇ ਅਤੇ ਇਸ ਵੇਲੇ ਉੱਥੇ ਮੁਖਤਾਰ ਗਿੱਲ ਕਹਾਣੀਕਾਰ ਨੇ ਉਹ ਰਹਿ ਰਹੇ ਨੇ
0: ਅੱਛਾ ਜੀ
1: ਔਰ ਜਦੋਂ ਅਸੀਂ ਲੋਪੋ ਕੇ ਪੜ੍ਹਦੇ ਸਾਂ ਸਾਨੂੰ ਸ਼ੌਂਕ ਸੀ ਉਦੋਂ ਵੀ ਲਿਖਣ ਦਾ ਪੜ੍ਹਨ ਦਾ ਅਤੇ ਸਾਨੂੰ ਪਤਾ ਲੱਗਾ ਵੀ ਮੁਖਤਾਰ ਗਿੱਲ ਜੀ ਇੱਥੇ ਰਹਿੰਦੇ ਨੇ ਫਿਰ ਅਸੀਂ ਉਹਨਾਂ ਨਾਲ ਤਾਲਮੇਲ ਕਰਨਾ ਸ਼ੁਰੂ ਕੀਤਾ ਵੀ ਉੱਥੋਂ ਅਸੀਂ ਸਾਈਕਲਾਂ 'ਤੇ ਜਾਂਦੇ ਸਾਂ ਸਾਈਕਲਾਂ 'ਤੇ ਉਹਨਾਂ ਦੇ ਕੋਲ ਚਲੇ ਜਾਣਾ ਅਤੇ ਉਦੋਂ ਅਸੀਂ ਸੋਚਿਆ ਵੀ ਯਾਰ ਕੁਛ ਬੰਦੇ ਹੋਰ ਵੀ ਸਾਨੂੰ ਦੋਸਤ ਮਿਲੇ ਵੀ ਉਹ ਵੀ ਲਿਖਦੇ ਆ ਅਤੇ ਕਿਉਂ ਨਾ ਇੱਕ ਸਭਾ ਬਣਾਈ ਜਾਵੇ 1990 ਦੇ ਵਿੱਚ ਮੁਖਤਾਰ ਗਿੱਲ ਹੁਣਾਂ ਨੂੰ ਸਰਪ੍ਰਸਤ ਬਣਾ ਕੇ ਅਸੀਂ ਉਹ ਸਹਿਤ ਸਭਾ ਦਾ ਗਠਨ ਕੀਤਾ ਉਹ ਸਭਾ ਦਾ 1990 ਦੇ ਵਿੱਚ ਪਹਿਲਾ ਜਨਰਲ ਸਕੱਤਰ ਮੈਂ ਬਣਿਆ
0: ਅੱਛਾ
1: ਫਿਰ ਮੈਂ ਇਹਦਾ ਸਿੰਧਰ ਮੀਤ ਪ੍ਰਧਾਨ ਵੀ ਰਿਹਾ ਅਤੇ ਹੁਣ ਪਿਛਲੇ 30 ਸਾਲਾਂ ਤੋਂ ਲਗਾਤਾਰ ਉਹਦੀ ਪ੍ਰਧਾਨਗੀ ਦੇ ਫਰਜ਼ ਜਿਹੜੇ ਉਹ ਨਿਭਾ ਰਿਹਾ ਮੈਂ 2 ਸਾਲ ਬਾਅਦ ਚੋਣ ਹੁੰਦੀ ਆ ਅਤੇ ਬਹੁਤ ਸਾਰੇ ਉਸ ਇਲਾਕੇ ਦੇ ਜਿਹੜੇ ਲਿਖਣ ਵਾਲੇ ਸੀ ਉਹ ਘਰੇ ਆਪਣੀਆਂ ਕਾਪੀਆਂ 'ਚ ਲਿਖ ਕੇ ਕਾਪੀਆਂ ਸਾਂਭ ਕੇ ਰੱਖ ਛੱਡਦੇ ਸੀ ਉਹਨਾਂ ਬੰਦਿਆਂ ਨੂੰ ਲੱਭ ਕੇ ਆਪਣੇ ਨਾਲ ਜੋੜਿਆ ਔਰ ਬੜੀ ਖੁਸ਼ੀ ਦੀ ਗੱਲ ਆ ਵੀ ਜਦੋਂ ਉਹਨਾਂ ਲੋਕਾਂ ਨੂੰ ਜੋੜਿਆ ਅਸੀਂ ਉਹਨਾਂ ਦੀਆਂ ਬਹੁਤ ਸਾਰਿਆਂ ਦੀਆਂ ਕਿਤਾਬਾਂ ਉਹਨਾਂ ਦੀਆਂ ਆ ਗਈਆਂ ਰੇਡੀਓ ਦੇ ਉੱਤੇ ਬੋਲਦੇ ਨੇ ਟੀਵੀ ਦੇ ਉੱਤੇ ਬੋਲਦੇ ਨੇ ਸਹਿ ਸਭਾਵਾਂ 'ਚ ਜਾਂਦੇ ਨੇ ਪੰਜਾਬ ਦੇ ਵੱਡਿਆਂ ਪ੍ਰੋਗਰਾਮਾਂ ਦੇ ਵਿੱਚ ਉਹ ਹੁੰਦੇ ਨੇ ਪੇਸ਼ ਔਰ ਅਸੀਂ ਇਸ ਢੰਗ ਦੇ ਨਾਲ ਜਿਹੜੇ ਆ ਉਹ ਪਾਠਕਾਂ ਨੂੰ ਵੀ ਜੋੜਿਆ ਪਾਠਕਾਂ ਨੂੰ ਜੋੜਨ ਵਾਸਤੇ ਅਸੀਂ ਇਹ ਵੇਖ ਰਹੇ ਹਾਂ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸੋਸ਼ਲ ਮੀਡੀਆ 'ਚ ਜ਼ਿਆਦਾ ਉਹਨਾਂ ਦਾ ਧਿਆਨ ਆ ਅਤੇ ਅਸੀਂ ਸਕੂਲਾਂ ਦੇ ਵਿੱਚ ਸਹਿ ਸਭਾ ਵੱਲੋਂ ਜਾ ਕੇ ਉੱਥੇ ਪ੍ਰੋਗਰਾਮ ਪੇਸ਼ ਕਰਦੇ ਹਾਂ ਬੱਚਿਆਂ ਨੂੰ ਉੱਥੇ ਸਾਹਮਣੇ ਬਿਠਾਉਂਦੇ ਹਾਂ ਉਹਨਾਂ ਨਾਲ ਗੱਲਾਂ ਕਰਦੇ ਹਾਂ ਵੀ ਲੇਖਕ ਜਿਹੜੇ ਉਹ ਤੁਹਾਡੇ ਸਾਡੇ ਵਰਗੇ ਹੀ ਹੁੰਦੇ ਆ ਅਤੇ ਜਿਨ੍ਹਾਂ ਦੀਆਂ ਤੁਸੀਂ ਲਾ ਲਓ ਕਿਤਾਬਾਂ ਪੜ੍ਹਦੇ ਹੋ ਉਹ ਸਮਝ ਲਓ ਤੁਹਾਡੇ ਸਾਹਮਣੇ ਬੈਠੇ ਨੇ ਤੁਹਾਡੇ ਨਾਲ
0: ਕਿੰਨੇ ਕੁ ਮੈਂਬਰ ਨੇ ਤੁਹਾਡੀ ਸਹਿਤ ਸਭਾ 'ਚ
1: ਸਭਾ ਦੇ ਵਿੱਚ 35 ਕੁ ਮੈਂਬਰ ਸਾਡੇ ਕੋਲ ਹੈਗੇ ਨੇ
0: ਅੱਛਾ ਜੀ
1: ਪਰ ਇਹ ਵੱਖ ਵੱਖ ਸਭਾਵਾਂ ਜਿਹੜੀਆਂ ਹੋਰ ਵੀ ਕੰਮ ਕਰ ਰਹੀਆਂ ਨੇ ਅੰਮ੍ਰਿਤਸਰ ਜਾਂ ਲਾਗੇ ਗੁਰਦਾਸਪੁਰ ਆ ਬਟਾਲੇ ਤੋਂ ਆ ਤਰਨ ਤਾਰਨ ਆ ਉਹ ਸਾਰੀਆਂ ਸਭਾਵਾਂ 'ਚ ਅਸੀਂ ਵਿਚਰਦੇ ਹਾਂ ਔਰ ਸਾਡੀ ਲੇਖਕਾਂ ਦੀ ਜਿਹੜੀ ਆ ਕੇਂਦਰੀ ਪੰਜਾਬੀ ਲੇਖਕ ਸਭਾ ਉਹਦਾ ਮੈਂ 71 ਵੀ ਰਹਿ ਚੁੱਕਾ ਵਾਂ ਉਹ ਆਲ ਮਤਲਬ ਆਲ ਵਰਲਡ ਦੀ ਉਹ ਪੰਜਾਬੀ ਲੇਖਕਾਂ ਦੀ ਜਿਹੜੀ ਸਭਾ ਵਾ
0: ਅੱਛਾ ਜੀ
1: ਉਹਦਾ ਮੈਂ 71 ਰਹਿ ਚੁੱਕਾ ਪਿਛਲੀ ਟਰਮ ਦੇ ਵਿੱਚ
0: ਅੱਛਾ ਜੀ
1: ਅਤੇ ਬਾਕੀ ਪ੍ਰਗਤੀਸ਼ੀਲ ਲੇਖਕ ਸੰਘ ਆ ਸਾਡੇ ਕੰਮ ਕਰਦਾ ਲੇਖਕਾਂ ਦੀ ਪੁਰਾਣੀ ਜਥੇਬੰਦੀ ਜਿਹਨੂੰ ਮੁਨਸ਼ੀ ਪ੍ਰੇਮ ਚੰਦ ਹੋਣਾਂ ਨੇ ਬਣਾਇਆ ਸੀ
0: ਅੱਛਾ ਜੀ ਅਤੇ
1: ਉਹਦਾ ਵੀ ਮੈਂ ਜ਼ਿਲ੍ਹਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਦੇ ਤੌਰ 'ਤੇ ਇਸ ਵੇਲੇ ਕੰਮ ਕਰ ਰਿਹਾ
0: ਅਤੇ ਬਹੁਤ ਚੰਗਾ ਲੱਗਾ ਜੀ ਸਾਨੂੰ ਮਤਲਬ ਤੁਸੀਂ ਸਾਹਿਤ ਨੇ ਨੇੜੇ ਵੀ ਦੇਖਦੇ ਹੋ ਸਾਹਿਤ ਦੇ ਵਿੱਚ ਖੁੱਭ ਕੇ ਉਹ ਔਰਗਨਾਈਜ ਪ੍ਰਬੰਧਕਾਂ ਨਾਲ ਰਹੇ ਹੋ ਅਖਬਾਰ ਦੇ ਵਿੱਚ ਵੀ ਹੋ ਮੇਰਾ ਇੱਕ ਸਵਾਲ ਅਕਸਰ ਬਹੁਤ ਸਾਰੇ ਕਈ ਲੇਖਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹੁੰਦਾ ਮੈਂ ਬੇਸਿਕਲੀ ਸਮਝਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਆਪ ਤਕਨੀਕੀ ਲਾਈਨ ਤੋਂ ਹਾਂ ਅਤੇ ਪੰਜਾਬੀ ਤਾਂ ਮੈਂ 10ਵੀਂ ਤੱਕ ਪੜ੍ਹੀ ਅਤੇ ਅਸੀਂ ਬਹੁਤੀ ਪੰਜਾਬੀ ਅਖਬਾਰਾਂ 'ਚ ਸਿੱਖੀ ਜਾਂ ਕਿਤਾਬਾਂ ਤੋਂ ਸਿੱਖੀ ਕੁਛ ਸਾਹਿਤ ਹੁੰਦਾ ਮਤਲਬ ਸਾਹਿਤ ਪਿੱਛੇ ਲੋਕ ਚੱਲਦੇ ਕਿ ਲੋਕਾਂ ਪਿੱਛੇ ਸਾਹਿਤ ਚੱਲਦਾ ਮਤਲਬ ਕਿੱਦਾਂ ਨਖੇੜਾ ਕਰਦੇ ਹਾਂ ਆਪਾਂ ਵੀ ਜਿਵੇਂ ਇੱਕ ਮਤਲਬ ਤੁਸੀਂ ਹੁਣ ਸਾਹਿਤ ਸਭਾਵਾਂ ਵੀ ਦੇਖਦੇ ਹੋ ਅਤੇ ਇਹਨੂੰ ਇੱਦਾਂ ਦੇਖੋ ਵੀ ਜਿੱਦਾਂ ਅਸੀਂ ਲੋਕ ਹੁਣ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਗੁਰੂ ਅਸੀਂ ਸਮਾਨ ਹੈ ਅਸੀਂ ਜੇ ਉਸ ਗ੍ਰੰਥ ਨੂੰ ਉਸ ਗੁਰੂ ਨੂੰ ਅਸੀਂ ਮੱਥਾ ਟੇਕਦੇ ਹਾਂ ਇਹਦਾ ਮਤਲਬ ਕਿ ਐਸਾ ਸਾਹਿਤ ਹੈ ਐਸਾ ਮਤਲਬ ਜਿਹੜੀ ਬਾਣੀ ਹੈ ਜਿੱਥੋਂ ਸਾਨੂੰ ਡਾਇਰੈਕਸ਼ਨ ਮਿਲਦੀ ਹੈ ਪਰ ਕੁਛ ਸਾਹਿਤ ਐਸਾ ਵੀ ਹੈ ਜਿਹੜਾ ਲੋਕਾਂ ਦੇ ਵਿੱਚ ਰਹਿ ਕੇ ਪਿੱਛੇ ਚੱਲਦਾ ਇਹ ਕਿੱਦਾਂ ਫਰਕ ਹੁੰਦਾ ਮਤਲਬ
1: ਇਹ ਵੇਖੋ ਇਹਨੂੰ ਆਪਾਂ ਸਾਰੇ ਇਹ ਚੀਜ਼ ਨੂੰ ਇੱਕ ਪਾਸੇ ਲੈ ਕੇ ਨਹੀਂ ਜਾ ਸਕਦੇ ਮਤਲਬ ਇੱਕ ਜਵਾਬ ਦੇ ਕੇ ਇਹਨੂੰ ਦਬੇੜਿਆ ਨਹੀਂ ਜਾ ਸਕਦਾ
0: ਹਾਂਜੀ ਮੈਨੂੰ ਪਤਾ ਵੱਡਾ ਸਵਾਲ ਹੈ
1: ਹਾਂ ਕਿਉਂਕਿ ਜਿਹੜਾ ਬਹੁਤ ਸਾਰਾ ਸਾਹਿਤ ਲਿਖਿਆ ਜਾ ਰਿਹਾ ਵਾ ਉਹਦੇ ਤੋਂ ਪ੍ਰੇਰਣਾ ਵੀ ਲੈਂਦੇ ਨੇ ਲੋਕ ਉਹਦੇ ਪਿੱਛੇ ਵੀ ਚੱਲਦੇ ਨੇ ਹੁਣ ਮੇਰਾ ਦਾਗਿਸਤਾਨ ਕਿਤਾਬ ਆ ਜੀ ਉਹਨੂੰ ਬਹੁਤ ਸਾਰੇ ਸਾਰੀਆਂ ਲਗਭਗ ਭਾਸ਼ਾਵਾਂ 'ਚ ਦੁਨੀਆਂ ਦੇ ਵਿੱਚ ਉਹ ਪੜ੍ਹੀ ਜਾਂਦੀ ਹੈ
0: ਹਾਂਜੀ ਹਾਂਜੀ
1: ਔਰ ਉਹਦੇ ਵਿਚਲੀਆਂ ਗੱਲਾਂ ਜਿਹੜੀਆਂ ਲੋਕ ਅਕਸਰ ਕਰਦੇ ਨੇ ਉਹ ਕਹਿੰਦੇ ਨੇ ਜਦੋਂ ਉਹ ਕਿਸੇ ਨੂੰ ਕੋਈ ਬਦਦੁਆ ਦਿੰਦੇ ਨੇ ਨਾ ਤੇ ਉਹ ਕਹਿੰਦੇ ਨੇ ਜਾਂ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ ਵੀ ਉਹਨਾਂ ਲੋਕਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਇੰਨਾ ਪਿਆਰ ਆ ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਵੇਖਦੇ ਹਾਂ ਉੱਥੇ ਸਾਡੇ ਜਿਹੜੇ ਪੰਜਾਬੀ ਮਾਪੇ ਨੇ ਉਹ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੇ ਨੇ ਤੇ ਉੱਥੇ ਜਾਂ ਹਿੰਦੀ ਦੇ ਵਿੱਚ ਉਹਨਾਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨਾ ਲੱਗਦਾ ਉੱਥੇ ਜਿਹੜੀ ਆ ਉਹ ਸਿਹਤ ਦੀ ਜਿਹੜੀ ਆ ਭੂਮਿਕਾ ਇੱਕ ਵੱਖਰੀ ਅਸੀਂ ਮਤਲਬ ਆਪਣੇ ਤੌਰ 'ਤੇ ਕੋਸ਼ਿਸ਼ ਕਰਦੇ ਹਾਂ ਉੱਥੇ ਵੀ ਇਹ ਜਿਹੜਾ ਸਿਹਤ ਦੇ ਨਾਲ ਲੋਕਾਂ ਨੂੰ ਤੋਰਿਆ ਜਾਵੇ ਉਹ ਸਮਝਣ ਇਸ ਗੱਲ ਨੂੰ ਆ ਜਦੋਂ ਮੈਂ ਇੱਥੇ ਆਇਆ ਵਾਂ ਅਤੇ ਉਹ ਉਦੋਂ ਰੌਲਾ ਪਿਆ ਵਾ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਵੇਖਿਆ ਅਖਬਾਰਾਂ 'ਚ ਵੀ ਚਰਚਾ ਹੋਈ ਉਹ ਸਕੂਲ ਵਾਲੇ ਪ੍ਰਿੰਸੀਪਲ ਹਿੰਦੀ ਦੇ ਵਿੱਚ ਗੱਲ ਕਰ ਰਿਹਾ ਸੀ
0: ਅੱਛਾ ਜੀ
1: ਪੰਜਾਬ ਦੀ ਗੱਲ ਆ ਔਰ ਉਹ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਾ ਕੇ ਉਹਦਾ ਵਿਰੋਧ ਕੀਤਾ ਵੀ ਤੈਨੂੰ ਪੰਜਾਬੀ ਬੋਲਣੀ ਪਊਗੀ ਔਰ ਉਹ ਫਿਰ ਪੰਜਾਬੀ ਦੇ ਵਿੱਚ ਗੱਲ ਕੀਤੀ
0: ਬਿਲਕੁਲ
1: ਅਤੇ ਸਿਹਤ ਦਾ ਇੱਕ ਫਰਜ਼ ਬਣਦਾ ਵਾ ਵੀ ਇਹ ਜਿਹੜੇ ਆਪਣੀ ਮਾਤ ਭਾਸ਼ਾ ਦੇ ਨਾਲ ਜੋੜ ਕੇ ਰੱਖੇ
0: ਅਤੇ ਤੁਹਾਨੂੰ ਲੱਗਦਾ ਵੀ ਜਿਹੜੇ ਹੁਣ ਕਿਉਂਕਿ ਤੁਸੀਂ ਪੇਂਡੂ ਖੇਤਰ 'ਚ ਜ਼ਿਆਦਾ ਵਿਚਰਦੇ ਹਾਂ ਅਤੇ ਪਿੰਡਾਂ ਦੇ ਵਿੱਚ ਲੋਕ ਮਤਲਬ ਹਿੰਦੀ ਵੀ ਬੋਲਦੇ ਆ ਪਿੰਡਾਂ 'ਚ ਵੀ ਬੋਲਦੇ
1: ਘੱਟ
0: ਘੱਟ ਨੇ
1: ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਆ ਨਾ ਅੰਗਰੇਜ਼ੀ ਜਾਂ ਉਹ ਲਾ ਲਓ ਹਿੰਦੀ ਸਕੂਲਾਂ ਦੇ ਵਿੱਚ
0: ਹਾਂ
1: ਉੱਥੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਵੀ ਤੁਸੀਂ ਘਰ ਜਾ ਕੇ ਗੱਲ ਹਿੰਦੀ 'ਚ ਹੀ ਕਰਨੀ ਆ ਜਾਂ ਪੰਜਾਬੀ 'ਚ ਨਹੀਂ ਕਰਨੀ ਜਾਂ ਅੰਗਰੇਜ਼ੀ 'ਚ ਕਰਨੀ ਆ ਤੁਹਾਡੀ ਪ੍ਰੈਕਟਿਸ ਹੋਊਗੀ ਅਤੇ ਉਹ ਸਾਡੇ ਦੋਸਤ ਨੇ ਹਰਦੀਪ ਗਿੱਲ ਅਨੀਤਾ ਦੇਵਗਨ
0: ਹਾਂਜੀ ਹਾਂਜੀ
1: ਅਕਸਰ ਉਹਨਾਂ ਦੇ ਘਰੇ ਆਉਂਦਾ ਜਾਂਦਾ ਰਹਿੰਦਾ ਮੈਂ
0: ਅੱਛਾ ਜੀ
1: ਉਹਨਾਂ ਦਾ ਇਕੱਲਾ ਇਕੱਲਾ ਬੇਟਾ
0: ਵਾਜੀ
1: ਅਤੇ ਉਹ ਮੈਂ ਜਾ ਕੇ ਬੈਠਾ ਅਤੇ ਕਹਿੰਦਾ ਮੰਮਾ ਮੁਝੇ ਭੂਖ ਲੱਗੀ ਹੈ ਖਾਣਾ ਤਿਆਰ ਹੋਆ ਕਿ ਨਹੀਂ ਹੋਆ
0: ਅੱਛਾ ਜੀ
1: ਮੈਂ ਕਿਹਾ ਅਨੀਤਾ ਜੀ ਤੁਸੀਂ ਤਾਂ ਬੜੀ ਵਧੀਆ ਪੰਜਾਬੀ ਬੋਲ ਰਹੇ ਹੋ ਔਰ ਪੰਜਾਬੀ ਫਿਲਮਾਂ 'ਚ ਬੜਾ ਵਧੀਆ ਕੰਮ ਕਰ ਰਹੇ ਹੋ
0: ਨੁਮਾਇੰਦਗੀ
1: ਅਤੇ ਇਹ ਜਿਹੜਾ ਕਾਕਾ ਤੁਹਾਡਾ ਇਹ ਕੀ ਕਰ ਰਿਹਾ ਕੀ ਇਹਨੂੰ ਪੰਜਾਬੀ ਨਹੀਂ ਸਿਖਾਈ ਕਹਿੰਦੀ ਨਹੀਂ ਔਲ ਕੇ ਜਾਣਦਾ ਵਾ ਇਹ ਸਕੂਲ ਦੇ ਵਿੱਚ ਵੱਲੋਂ ਆ ਅਤੇ ਹੁਣ ਜਦੋਂ ਵੀ ਮੈਂ ਕਦੇ ਜਾਵਾਂ ਵਾ ਉਹ ਕਦੇ ਵੀ ਉਹਨੇ ਹਿੰਦੀ ਨਹੀਂ ਬੋਲੀ ਉਹ ਪੰਜਾਬੀ 'ਚ ਗੱਲ ਕਰਦਾ ਉਹਨੂੰ ਪਤਾ ਲੱਗ ਜਾਂਦਾ ਵੀ ਆ ਗਿਆ ਔਲਕ
0: ਤੁਸੀਂ ਫਿਰ ਇਹਦਾ ਮਤਲਬ ਹਰਦੀਪ ਅਤੇ ਅਨੀਤਾ ਹੁਣ ਦੀ ਸ਼ਿਕਾਇਤ ਲਾ ਰਹੇ ਹਾਂ
1: ਸ਼ਿਕਾਇਤ ਨਹੀਂ ਮੈਂ ਕਹਿੰਦਾ ਜੀ ਇੱਦਾਂ
0: ਨਹੀਂ ਮੇਰੇ ਵੀ
1: ਦੋਸਤ ਨੇ ਜੀ ਰਮਾ ਜੀ ਨਾਲ ਮੁਲਾਕਾਤ ਪਹਿਲੀ ਵਾਰੀ ਅਨੀਤਾ ਨੇ ਅਸੀਂ ਕਰਵਾਈ ਅਤੇ ਉਹਨਾਂ ਦੇ ਘਰ ਦੇ ਵਿੱਚ ਬਹਿ ਗਏ ਹੋਏ
0: ਅੱਛਾ ਜੀ ਅੱਛਾ ਜੀ ਵਾਹ ਜੀ ਵਾਹ ਅਤੇ ਚਲੋ ਵੈਸੇ ਨਹੀਂ ਸਹੀ ਹੈ ਤੁਹਾਡਾ ਪੁਆਇੰਟ ਕਰਨਾ ਔਰ ਬੜੀ ਚੰਗੀ ਗੱਲ ਦੱਸੀ ਅਸੀਂ ਇਸ ਗੱਲ 'ਤੇ ਪਰਟੀਕੁਲਰ ਮੈਂ ਔਰ ਸਾਡੇ ਜਿਹੜੇ ਦੋਸਤ ਸਰਕਲ ਨੇ ਅਸੀਂ ਬੜੇ ਸੰਜੀਦਾ ਹਾਂ ਇਸ ਗੱਲ 'ਤੇ ਮਤਲਬ ਸਕੂਲਾਂ ਨੇ ਇਹ ਇੰਸਟਰਕਸ਼ਨ ਦਿੱਤੀ ਹੈ ਵੀ ਤੁਸੀਂ ਘਰ ਦੇ ਵਿੱਚ ਜਾਂ ਇੰਗਲਿਸ਼ ਬੋਲਣੀ ਜਾਂ ਹਿੰਦੀ ਬੋਲਣੀ ਓਕੇ ਅਤੇ ਦੇਖੋ ਮੇਰੇ ਹਿਸਾਬ ਨਾਲ ਘੱਟੋ ਘੱਟ ਦੋ ਭਾਸ਼ਾਈ ਫਾਰਮੂਲਾ ਜਿਹੜਾ ਕਾਮਯਾਬ ਹੈ ਇੱਕ ਬੋਲੀ ਸਾਨੂੰ ਉਹ ਚਾਹੀਦੀ ਹੈ ਜਿਹਦੇ ਨਾਲ ਅਸੀਂ ਦੁਨੀਆ 'ਚ ਵਿਚਰਨਾ
1: ਬਿਲਕੁਲ
0: ਇਹ ਗੱਲ ਹੁਣ ਚਾਹੇ ਚੀਨੀ ਲੋਕ ਨੇ ਚਾਹੇ ਜਪਾਨੀ ਨੇ ਚਾਹੇ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਆਪਣੀਆਂ ਬੋਲੀਆਂ ਹੀ ਰੱਖੀਆਂ ਉਹ ਵੀ ਹੁਣ ਮਹਿਸੂਸ ਕਰਦੇ ਆ ਚਾਈਨਾ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਪੱਧਰ 'ਤੇ ਇਹ ਸਕੂਲਾਂ ਨੂੰ ਅੰਗਰੇਜ਼ੀ ਸਕੂਲ ਸਿਖਾਉਣ ਦੇ ਉੱਤੇ ਕੰਮ ਹੋ ਰਿਹਾ ਮੈਂ ਜਾ ਕੇ ਵੇਖ ਕੇ ਆਇਆ ਮੈਂ 2008 'ਚ ਗਿਆ ਸੀ ਔਰ ਉੱਥੇ ਸਾਡੇ ਨਾਲ ਅਸੀਂ ਇੱਕ ਕਾਨਫਰੰਸ 'ਤੇ ਗਏ ਸੀ ਅਤੇ ਉਹਦੇ ਵਿੱਚ ਜਿਹੜੇ ਦੁਭਾਸ਼ੀ ਬੱਚੇ ਸੀਗੇ ਉਹਨਾਂ ਦੀ ਆਲ ਓਵਰ ਇੰਡੀਆ ਸਿਲੈਕਸ਼ਨ ਕੀਤੀ ਗਈ ਉਹ ਬੱਚਿਆਂ ਨਾਲ ਜਦੋਂ ਇੰਟਰੈਕਟ ਕੀਤਾ ਕਹਿੰਦੇ ਵੀ ਅਸੀਂ ਮੈਂ ਤੁਸੀਂ ਕਿਉਂ ਅੰਗਰੇਜ਼ੀ ਸਿੱਖ ਰਹੇ ਕਹਿੰਦੇ ਸਾਨੂੰ ਬੜਾ ਚਾਅ ਹੈ ਔਰ ਗਵਰਨਮੈਂਟ ਸਾਨੂੰ ਇਨਕਰੇਜ ਕਰ ਰਹੀ ਹੈ ਸਾਨੂੰ ਬੈਨੀਫਿਟਸ ਮਿਲਦੇ ਨੇ ਜਦੋਂ ਅਸੀਂ ਅੰਗਰੇਜ਼ੀ ਸਿੱਖਦੇ ਹਾਂ ਕਿਉਂਕਿ ਉਹਨਾਂ ਨੇ ਇੱਕ ਐਸੀ ਪਨੀਰੀ ਵੀ ਚਾਹੀਦੀ ਹੈ ਜਿਹੜੀ ਜਾ ਬਾਹਰ ਜਾ ਕੇ ਮੁਲਕਾਂ ਨਾਲ ਕੰਮ ਕਰੇ ਸੋ ਦੋ ਭਾਸ਼ਾਈ ਫਾਰਮੂਲਾ ਮਿਨੀਮਮ ਅਤੇ ਜੇ ਤਿੰਨ ਕੁ ਸਿੱਖ ਲਏ ਚਾਰ ਸਿੱਖ ਲਏ ਉਹ ਉਹਦੀ ਆਪਣੀ ਲਿਆਕਤ ਆ ਉਹਦੀ ਆਪਣੀ ਸੋਝੀ ਆ ਪਰ ਇਹ ਗੱਲ ਕਲੀਅਰ ਹੈਗੀ ਹੈ ਦੁਨੀਆ ਦੇ ਵਿੱਚ ਕਿ ਇਸ ਵੇਲੇ ਅਸੀਂ ਮਲਟੀ ਲਿੰਗੁਅਲ ਸਕਿੱਲ ਜਿਹੜਾ ਮਾਇੰਡ ਨੂੰ ਡਿਵੈਲਪ ਕਰਦੀ ਹੈ ਵਿਕਟੋਰੀਆ ਦਾ ਐਜੂਕੇਸ਼ਨ ਸਿਸਟਮ ਵੀ ਇਹ ਗੱਲ ਕਹਿੰਦਾ ਆ ਪਰ ਇੱਥੇ ਤੁਸੀਂ ਦੇਖਿਆ ਹੋਣਾ ਇੱਥੇ ਥਾਂ ਥਾਂ 'ਤੇ ਪੰਜਾਬੀ ਵੀ ਲਿਖੀ ਹੈ ਵਿਕਟੋਰੀਆ ਦੀ ਸਰਕਾਰ ਖਾਸ ਤੌਰ 'ਤੇ ਆਸਟ੍ਰੇਲੀਆ ਵਿਕਟੋਰੀਆ ਪਰਟੀਕੁਲਰ ਅਤੇ ਖਾਸ ਇਨ ਜਨਰਲ ਆਸਟ੍ਰੇਲੀਆ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਬਾਈਲਿੰਗੁਅਲ ਹੋਣਾ ਤੁਹਾਨੂੰ ਜ਼ਿਆਦਾ ਮੈਂਟਲ ਗਰੋ ਕਰਦਾ ਆ ਤੁਸੀਂ ਪ੍ਰੋਫੈਸ਼ਨਲ ਲਾਈਫ 'ਚ ਜ਼ਿਆਦਾ ਵਧੀਆ ਸਕਸੈਸਫੁਲ ਹੁੰਦੇ ਆ ਅਤੇ ਬਾਈਲਿੰਗੁਅਲ ਆਸਟ੍ਰੇਲੀਆ 'ਚ ਹੋਣ ਲਈ ਸਭ ਤੋਂ ਸੌਖਾ ਤਰੀਕਾ ਕਿ ਤੁਹਾਨੂੰ ਇੱਕ ਮਾਂ ਬੋਲੀ ਸ਼ੁਰੂ ਆਉਂਦੀ ਹੋਵੇ ਇੱਕ ਘੱਟੋ ਘੱਟ ਇੰਗਲਿਸ਼ ਤੋਂ ਆਉਂਦੀ ਹੈ ਬਾਕੀ ਦੂਜੀਆਂ ਤੁਸੀਂ ਦੋ ਜਾਂ ਤਿੰਨ ਜਾਂ ਚਾਰ ਬੋਲੀਆਂ ਸਿੱਖਣੀਆਂ ਤੁਹਾਡੀ ਆਪਣੀ ਹੈ ਔਰ ਇਹਦੇ ਲਈ ਤੁਹਾਨੂੰ ਬੈਨੀਫਿਟ ਵੀ ਮਿਲਦਾ
1: ਬਿਲਕੁਲ
0: ਸੋ ਮੇਰਾ ਮਤਲਬ ਇਹ ਹੈ ਵੀ ਹਿੰਦੀ ਨਾਲ ਸਾਨੂੰ ਕੋਈ ਦੁਸ਼ਮਣੀ ਨਹੀਂ ਪਰ ਜੇ ਪੰਜਾਬੀ ਰੋਕ ਕੇ ਹਿੰਦੀ ਦੀ ਗੱਲ ਕਰਨੀ ਹੈ ਤਾਂ ਸਾਡੇ ਲਈ ਇਹ ਵੈਰੀ ਉਹ ਸਾਡਾ ਹਿੰਦੀ ਵੈਰੀ ਹੈ ਕਿਉਂਕਿ ਅਸੀਂ ਨਹੀਂ ਚਾਹੁੰ ਅਸੀਂ ਪੰਜਾਬੀ ਛੱਡ ਕੇ ਹਿੰਦੀ ਨਹੀਂ ਸਿੱਖ ਸਕਦੇ ਅਸੀਂ ਪੰਜਾਬੀ ਦੇ ਨਾਲ ਹਿੰਦੀ ਸਿੱਖਣੀ ਹੈ ਅਤੇ ਇਹ ਇੰਸਟਰਕਸ਼ਨ ਦੇਣੀ ਗਲਤ ਆ ਕਿਉਂਕਿ ਬੱਚੇ ਦੀ ਸੋਚ ਜਿਹੜੀ ਆ ਅਸੀਂ ਮੰਨਦੇ ਹਾਂ ਵੀ ਉਹ ਉਹਦੇ 'ਤੇ ਹੀ ਹੋਣੀ ਚਾਹੀਦੀ ਹੈ ਨਹੀਂ ਤੁਸੀਂ ਬਹੁਤ ਚੰਗੀ ਗੱਲ ਕੀਤੀ ਅਤੇ ਇਸ ਗੱਲ ਦਾ ਮਤਲਬ ਹੁਣ ਤੁਸੀਂ ਜਿਹੜੇ ਲੇਖਕ ਨੇ ਜਾਂ ਜਿਵੇਂ ਤੁਸੀਂ ਦੱਸਿਆ ਵੀ ਪ੍ਰੀਤਨਗਰ ਦੇ ਵਿੱਚ ਤੁਸੀਂ ਕਿਸੇ ਵੇਲੇ ਉਹ ਐਜੂਕੇਸ਼ਨ ਦਾ ਸੈਂਟਰ ਸੀਗਾ ਹੈ ਨਾ ਬਣਾਇਆ ਗਿਆ ਸੀ ਅਤੇ ਜਿਹੜੇ ਲੇਖਕ ਨੇ ਮਤਲਬ ਜੋ ਰਾਈਟਰਸ ਨੇ ਉਹ ਕੀ ਮਹਿਸੂਸ ਕਰਦੇ ਆ ਬੋਲੀ ਬਾਰੇ ਜਾਂ ਉਹਨਾਂ ਦਾ ਕੀ ਚਰਚਾਵਾਂ ਹੁੰਦੀਆਂ ਨੇ ਥੋੜ੍ਹਾ
1: ਬਹੁਤ ਚਰਚਾਵਾਂ ਅਤੇ ਜਦੋਂ ਕੋਈ ਵੀ ਮੀਟਿੰਗਾਂ ਹੁੰਦੀਆਂ ਜਦੋਂ ਵੀ ਇਕੱਠੇ ਹੁੰਦੇ ਆ ਸਹਿ ਸਭਾਵਾਂ ਦੇ ਸਮਾਗਮ ਹੁੰਦੇ ਆ ਗੱਲ ਅਤੇ ਪੰਜਾਬੀ ਨੂੰ ਹੀ ਪ੍ਰਫੁੱਲਿਤ ਕਰਨ ਦੀ ਚੱਲਦੀ ਆ ਪਰ ਉਹਨਾਂ ਦੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਹੁੰਦੇ ਨੇ ਜਦਕਿ ਉਹਦਾ ਬਦਲ ਪੰਜਾਬੀ ਦੇ ਵਿੱਚ ਵੀ ਆਪਾਂ ਨੂੰ ਬੜੇ ਆਰਾਮ ਦੇ ਨਾਲ ਮਿਲ ਜਾਂਦਾ ਔਰ ਮੈਂ ਕੋਸ਼ਿਸ਼ ਕਰਦਾ ਹੁੰਦਾ ਹਮੇਸ਼ਾ ਹੀ ਵੀ ਜਦੋਂ ਪੰਜਾਬੀ 'ਚ ਗੱਲ ਕਰ ਰਹੇ ਹਾਂ ਤਾਂ ਕੋਈ ਵੀ ਸ਼ਬਦ ਅੰਗਰੇਜ਼ੀ ਦਾ ਨਾਂ ਬੋਲਿਆ ਜਾਵੇ
0: ਜੀ ਕਿਸੇ ਮਹਿਸੂਸ ਕਰ ਰਿਹਾ ਤੁਹਾਡੀ ਮੇਰੇ ਨਾਲੋਂ ਬਹੁਤ ਸੋਹਣੀ ਲੈਂਗ ਬੋਲੀ ਹੈ
1: ਅਤੇ ਕਿਉਂਕਿ ਅਸੀਂ ਪੰਜਾਬੀ ਨਾਲ ਜੁੜੇ ਹਾਂ ਬਹੁਤੀਆਂ ਭਾਸ਼ਾਵਾਂ ਨਹੀਂ ਜਾਣਦੇ ਔਰ ਸਭ ਤੋਂ ਜ਼ਰੂਰੀ ਇਹ ਆ ਵੀ ਮਾਤ ਭਾਸ਼ਾ ਆਉਣੀ ਚਾਹੀਦੀ ਬਾਕੀ ਜਿਵੇਂ ਤੁਹਾਡੀ ਗੱਲ ਆ ਵੀ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖ ਲਓ ਤਿੰਨ ਸਿੱਖ ਲਓ ਚਾਰ ਸਿੱਖ ਲਓ ਪੰਜ ਪਰ ਮਾਤ ਭਾਸ਼ਾ ਦੇ ਉੱਤੇ ਸਾਡੀ ਕਮਾਂਡ ਹੋਣੀ ਬਹੁਤ ਜ਼ਰੂਰੀ ਆ ਅਸੀਂ ਨਾ ਕਈ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਹਾਂ ਜਿਵੇਂ ਕਾਲਜਾਂ ਦੇ ਵਿੱਚ ਇੱਕ ਕਾਲਜ ਦੇ ਵਿੱਚ ਮੈਂ ਗਿਆ ਜਲੰਧਰ ਦੇ ਵਿੱਚ ਉੱਥੇ ਪ੍ਰੋਗਰਾਮ ਸੀ ਉੱਥੇ ਜਦੋਂ ਗਿਆ ਅਤੇ ਦੋ ਕੁੜੀਆਂ ਉਹਨਾਂ ਨੇ ਬਿਠਾਈਆਂ ਸੀ ਉਹ ਨਾਂ ਅਤੇ ਮੋਬਾਈਲ ਨੰਬਰ ਲਿਖ ਰਹੀ ਹੈ ਕਿੱਥੋਂ ਆਏ ਉਹ ਮੈਂ ਜਦੋਂ ਆਪਣਾ ਨਾਂ ਦੱਸਿਆ ਅੰਮ੍ਰਿਤਸਰ ਤੋਂ ਦੱਸਿਆ ਅੰਗਰੇਜ਼ੀ 'ਚ ਲਿਖ ਰਹੀ ਸੀ ਕੁੜੀ ਅਤੇ ਕਹਿੰਦੀ ਸਰ ਮੋਬਾਈਲ ਨੰਬਰ ਮੈਂ ਕਿਹਾ ਜੀ 98 152 82 83 ਅਤੇ ਉਹ ਮੇਰੇ ਮੂੰਹ ਵੱਲ ਵੇਖਣ ਲੱਗ ਪਈ ਕਹਿੰਦੀ ਸਰ ਅੰਗਰੇਜ਼ੀ ਦੇ ਵਿੱਚ ਦੱਸੋ ਮਤਲਬ ਪੰਜਾਬੀ ਕੁੜੀ ਅਤੇ ਜੇ ਉਹਨਾਂ ਨੂੰ ਆਪਣੀ ਪੰਜਾਬੀ ਇੱਕ ਦੋ ਹੀ ਨਹੀਂ ਆ ਰਿਹਾ ਜਾਂ ਊੜਾ ਜਿਹੜਾ ਹੀ ਨਹੀਂ ਆ ਰਿਹਾ ਅਤੇ ਉਹ ਸਾਡੇ ਪੰਜਾਬੀਆਂ ਵਾਸਤੇ ਲਾ ਲਓ ਬੇਵਕੂਫੀ ਵਾਲੀ ਗੱਲ ਆ ਸਾਡੇ ਲੇਖਕ ਬਹੁਤ ਸਾਰੇ ਜਿਹੜੇ ਆ ਪੰਜਾਬੀ ਦੀ ਗੱਲ ਕਰਦੇ ਆ ਸੁਭਾਵਾਂ 'ਚ ਜਾ ਕੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਯਤਨ ਵੀ ਕਰਦੇ ਆ ਪਰ ਉਹਨਾਂ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਰਹੇ ਆ ਔਰ ਉਹ ਘਰਾਂ ਦੇ ਵਿੱਚ ਉਹਨਾਂ ਦੇ ਨਾਲ ਹਿੰਦੀ ਅੰਗਰੇਜ਼ੀ 'ਚ ਗੱਲ ਕਰ ਰਹੇ ਆ ਉਹ ਉੱਥੇ ਦੋ ਜਿਹੜੇ ਚਿਹਰੇ ਸਾਹਮਣੇ ਆ ਜਾਂਦੇ ਉਹਨਾਂ ਦੇ
0: ਮਤਲਬ ਡਬਲ ਸਟੈਂਡਰਡ ਜਿਹੜੇ ਆ ਇਹ ਨਹੀਂ ਚੱਲਣੇ ਤੁਹਾਡੀ ਬਿਲਕੁਲ ਗੱਲ ਠੀਕ ਹੈ ਮੈਂ ਆਪਣੀ ਕੋਸ਼ਿਸ਼ ਸਾਡੀ ਪੂਰੀ ਹੁੰਦੀ ਹੈ ਵੀ ਅਸੀਂ ਉਹ ਲਫ਼ਜ਼ ਉਹ ਬੋਲ ਬੋਲੇ ਜਾਣ ਜਿਹੜੇ ਸਾਨੂੰ ਸਾਡੀ ਵਿਰਾਸਤ 'ਚ ਮਿਲੇ ਆ ਅਸੀਂ ਕੰਮ ਇੱਥੇ ਅੰਗਰੇਜ਼ੀ 'ਚ ਕਰਦੇ ਹਾਂ ਅਸੀਂ ਪੰਜਾਬੀ ਸਿੱਖਣ ਦੇ ਲਈ ਮੇਰਾ ਰੇਡੀਓ 'ਤੇ ਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਪੰਜਾਬੀ ਨਾਲ ਜੁੜਿਆ ਰਹਾਂ ਮੈਂ ਕੁਛ ਉਹ ਚੀਜ਼ਾਂ ਪੜ੍ਹਾਂ ਜਿਹੜੀਆਂ ਮੈਨੂੰ ਉੱਦਾਂ ਮੌਕਾ ਨਹੀਂ ਮਿਲਦਾ ਫੋਰਸਡ ਹਰ ਹਫ਼ਤੇ ਬੋਲਣ ਦੇ ਲਈ ਕੁਛ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਅਖਬਾਰਾਂ ਨੂੰ ਹੋਰ ਤਰ੍ਹਾਂ ਖੰਗਾਲਣਾ ਪੈਂਦਾ ਪਰ ਇਹ ਗੱਲ ਬਿਲਕੁਲ ਜ਼ਾਹਿਰ ਹੈ ਕਿ ਜੇ ਬੋਲੀ ਬੋਲਣੀ ਹੈ ਤਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬੋਲੋ ਸੇ ਅਫਸੋਸ ਇਸ ਗੱਲ ਦਾ ਵੀ ਇਹਦੇ ਉੱਤੇ ਜਿੰਨਾ ਕੰਮ ਹੋਣਾ ਚਾਹੀਦਾ ਕੰਮ ਨਹੀਂ ਹੋ ਰਿਹਾ ਤੁਹਾਡੇ ਹਿਸਾਬ ਨਾਲ
1: ਬਿਲਕੁਲ
0: ਅਤੇ ਲੇਖਕ ਜਿਹੜੇ ਨੇ ਉਹ ਆਪ ਲਿਖਣ ਵਾਲੇ ਨੇ ਆਪ ਪੰਜਾਬੀ ਦੀ ਰੋਜ਼ੀ ਰੋਟੀ ਵੀ ਉਹਨਾਂ ਨਾਲ ਜੁੜੀ ਹੋ ਸਕਦੀ ਹੈ
1: ਬਿਲਕੁਲ
0: ਪਰ ਉਹ ਵੀ ਘਰਾਂ ਦੇ ਵਿੱਚ ਇਸ ਚੀਜ਼ ਨੂੰ ਉਤਸ਼ਾਹਿਤ ਨਹੀਂ ਕਰਦੇ
1: ਹਾਂ
0: ਬਿਲਕੁਲ ਸਹੀ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਅਤੇ ਹੋਰ ਕੋਈ ਖਾਸ ਜਿਹੜਾ ਤੁਸੀਂ ਕੋਈ ਅਹਿਮ ਕੋਸ਼ਿਸ਼ਾਂ ਪੰਜਾਬੀ ਬਾਰੇ ਹੋ ਰਹੀਆਂ ਸਾਡੇ ਨਾਲ ਕੋਈ ਸਾਂਝੀਆਂ ਕਰਨਾ ਚਾਹੁੰਦੇ ਹੋ
1: ਹਾਂਜੀ ਬਿਲਕੁਲ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਮਹੀਨੇ ਇੱਕ ਤਾਂ ਮੀਟਿੰਗ ਰੱਖੀਏ ਸਭਾ ਦੀ ਉਹਨੂੰ ਪੰਜਾਬੀ 'ਚ ਇਕੱਤਰਤਾ ਕਹਿ ਸਕਦੇ ਆਪਾਂ ਮੀਟਿੰਗ ਵੀ ਅੰਗਰੇਜ਼ੀ ਦਾ ਸ਼ਬਦ ਹੈ ਔਰ ਆਮ ਸਾਡੀ ਬੋਲਚਾਲ ਦੇ ਵਿੱਚ ਆ ਗਿਆ
0: ਬੈਠਕ
1: ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਵੇਂ ਚੰਗੇ ਲਿਖਣ ਵਾਲੇ ਲੇਖਕ ਨੇ ਜਾਂ ਲਿਖਦੇ ਨੇ ਪਰ ਉਹਨਾਂ ਦੀ ਬਹੁਤੀ ਚਰਚਾ ਨਹੀਂ ਜਾਂ ਪਛਾਣ ਨਹੀਂ ਜਾਂ ਸਾਹਮਣੇ ਨਹੀਂ ਆ ਰਹੇ ਉਹਨਾਂ ਨੂੰ ਆਪਣੀਆਂ ਮਹਿਫਲਾਂ ਦੇ ਵਿੱਚ ਬੁਲਾਈਏ ਰੂਬਰੂ ਕਰੀਏ ਉਹਨਾਂ ਨਾਲ ਰੂਬਰੂ ਸਮਾਗਮ ਸਾਡੇ ਹੁੰਦੇ ਨੇ ਕੁਝ ਨਵੀਆਂ ਕਿਤਾਬਾਂ ਆਉਂਦੀਆਂ ਨੇ ਉਹਨਾਂ ਕਿਤਾਬਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਵਾਉਂਦੇ ਹਾਂ ਔਰ ਸਾਲ ਦੇ ਵਿੱਚ ਇੱਕ ਅਸੀਂ ਸਾਲਾਨਾ ਸਮਾਗਮ ਕਰਵਾਉਂਦੇ ਹਾਂ ਉਹਦੇ ਤੋਂ ਚਾਰ ਜਾਂ ਪੰਜ ਲੇਖਕ ਜਿਹੜੇ ਵੱਖ ਵੱਖ ਵਿਧਾਵਾਂ ਦੇ ਵਿੱਚ ਲਿਖਣ ਵਾਲੇ ਨੇ ਕੋਈ ਆਲੋਚਕ ਵੀ ਹੋ ਸਕਦਾ ਆ ਕੋਈ ਅਸੀਂ ਨਾਟਕ ਵਾਲਾ ਬੰਦਾ ਵੀ ਰੰਗਮੰਚ ਦਾ ਜਾਂ ਫਿਲਮਾਂ ਵਾਲਾ ਵੀ ਸਨਮਾਨਿਤ ਕਰਦੇ ਹਾਂ ਉਹਦੇ ਵਿੱਚ ਸ਼ਾਇਰ ਵੀ ਹੁੰਦਾ ਕਹਾਣੀਕਾਰ ਵੀ ਹੁੰਦਾ ਅਤੇ ਇਹੋ ਜਿਹੇ ਯਤਨ ਜਿਹੜੇ ਅਸੀਂ ਕਰ ਰਹੇ ਹਾਂ
0: ਵਾਹ ਜੀ ਵਾਹ ਅਤੇ ਉਹਨਾਂ ਨੂੰ ਬੁਲਾ ਕੇ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਦੀਆਂ ਕਿਤਾਬਾਂ ਕਵਿਤਾ ਲਿਟਰੇਚਰ ਸਾਹਿਤ ਜਿਹੜਾ ਜੋ ਵੀ ਹੁੰਦਾ ਉਹਦੇ ਨਾਲ ਸਾਂਝ ਪਾਈ ਜਾਂਦੀ ਹੈ
1: ਬਿਲਕੁਲ
0: ਅਤੇ ਫਿਰ ਪਾਠਕਾਂ ਤੱਕ ਕਿਵੇਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ
1: ਵੇਖੋ ਉਹਨਾਂ ਦੀਆਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਉਹ ਲਿਖ ਕੇ ਕਾਪੀਆਂ ਭਰ ਕੇ ਘਰ ਹੀ ਰੱਖੀਆਂ ਸੀ ਹੁਣ ਉਹ ਬੰਦਿਆਂ ਦੀਆਂ ਕਿਤਾਬਾਂ ਛਵੀਆਂ ਨੇ ਉਹ ਰੂਬਰੂ ਹੁੰਦੇ ਨੇ ਸੁਭਾਵਾਂ 'ਚ ਜਾਂਦੇ ਨੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਸਮਾਗਮ ਜਦੋਂ ਹੁੰਦੇ ਨੇ ਉਹ ਸਾਡੇ ਬੱਚੇ ਸੁਣਦੇ ਨੇ ਸਾਡੇ ਅਧਿਆਪਕ ਸੁਣਦੇ ਨੇ ਸਾਡੇ ਵਿੱਚ ਬੈਠਦੇ ਨੇ ਉਹ ਗੱਲ ਫਿਰ ਇਸੇ ਤਰ੍ਹਾਂ ਹੀ ਪਹੁੰਚ ਰਹੀ ਆ ਉਹਨਾਂ ਦੀਆਂ ਹੁਣ ਰਚਨਾਵਾਂ ਜਿਵੇਂ ਮੈਗਜ਼ੀਨਾਂ ਦੇ ਅਖਬਾਰਾਂ ਦੇ ਵਿੱਚ ਛਪ ਰਹੀਆਂ ਨੇ ਅਤੇ ਉਹ ਗੱਲ ਲੋਕਾਂ ਤੱਕ ਪਹੁੰਚਦੀ ਆ ਮੈਂ ਹੁਣ ਅਜੀਤ ਅਖਬਾਰ ਦੇ ਵਿੱਚ ਲਾ ਲਓ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਇੰਟਰਵਿਊਆਂ ਕਰਦਾ ਰਿਹਾ ਵਾਂ ਜੀ ਲੇਖਕਾਂ ਦੀਆਂ ਨਵਾਂ ਜ਼ਮਾਨਾ ਦੇ ਵਿੱਚ ਸਾਡੇ ਉਹ ਮਿੱਤਰ ਹੁਣ ਰਿਟਾਇਰ ਹੋ ਗਏ ਨੇ ਬਲਬੀਰ ਪਰਵਾਨਾ ਬੜੇ ਵਧੀਆ ਲੇਖਕ ਨੇ ਕਹਾਣੀਕਾਰ ਵੀ ਨੇ ਨਾਵਲਕਾਰ ਵੀ ਨੇ ਕਵੀ ਵੀ ਨੇ ਉਹਨਾਂ ਮੈਨੂੰ ਵਿਸ਼ਾ ਦੇ ਦਿੰਦੇ ਸੀ ਵੀ ਇਸ ਲੇਖਕ ਦੇ ਨਾਲ ਇੰਟਰਵਿਊ ਕਰਨੀ ਆ। ਉਹ ਮੇਰੀਆਂ ਇੰਟਰਵਿਊਆਂ ਕਾਫੀ ਸਮਾਂ ਸ਼ਬਦਗਾਂ ਰਹੀਆਂ ਤੇ ਮੇਰੀ ਜਿਹੜੀ ਪਹਿਲੀ ਕਿਤਾਬ ਆਈ ਸੀ 2021 ਦੇ ਵਿੱਚ ਸਿਰਜਕਾਂ ਸੰਗ ਸੰਵਾਦ ਤੇ ਖਾਸ ਗੱਲ ਇਹ ਆ ਵੀ ਪ੍ਰੀਤ ਨਗਰ ਬਾਰੇ, ਪ੍ਰੀਤ ਨਗਰ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਦੀ ਬੇਟੀ ਸੀ ਉਮਾ ਗੁਰਬਖਸ਼ ਸਿੰਘ,
0: ਹਾਂਜੀ ਹਾਂਜੀ,
1: ਉਹਨਾਂ ਦੀ ਇੰਟਰਵਿਊ ਕੀਤੀ, ਜਿਹੜੀ ਪਹਿਲੀ ਇੰਟਰਵਿਊ ਮੇਰੀ ਉਹ ਕਿਤਾਬ ਦੇ ਵਿੱਚ ਲੱਗੀ। ਔਰ ਹੈਰਾਨੀ ਹੋ ਗਈ ਵੀ ਉਹ ਇੰਟਰਵਿਊ ਕਰਨ ਤੋਂ 15 ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ। ਉਹ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਇੰਟਰਵਿਊ ਸੀ, ਉਹਨਾਂ ਦੀ ਉਮਰ ਵੀ ਉਸ ਵੇਲੇ 93-94 ਸਾਲ ਸੀ। ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੇ ਛੋਟੇ ਬੇਟੇ ਹਿਰਦੇਪਾਲ ਸਿੰਘ ਉਹ ਇਸ ਵੇਲੇ ਪ੍ਰੀਤਨਗਰ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਇੰਟਰਵਿਊ ਉਸ ਕਿਤਾਬ ਦੇ ਵਿੱਚ ਮੈਂ ਕੀਤੀ। ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਮੈਗਜ਼ੀਨ ਪ੍ਰੀਤ ਲੜੀ ਸ਼ੁਰੂ ਕੀਤਾ ਸੀ ਤੇ ਉਸ ਮੈਗਜ਼ੀਨ ਨੂੰ ਹੁਣ ਉਹਨਾਂ ਦੀ ਜਿਹੜੀ ਪੋਤਿਓ ਨੌਂ ਆ ਸੁਮੀਤ ਸਿੰਘ, ਉਹਨਾਂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ ਉਸ ਦੌਰ ਦੇ ਵਿੱਚ, ਉਹਨਾਂ ਦੀ ਉਹ ਘਰਵਾਲੀ ਪੂਨਮ ਸਿੰਘ ਉਹ ਚਲਾ ਰਹੇ ਨੇ, ਉਹ ਪੂਨਮ ਸਿੰਘ ਦੀ ਇੰਟਰਵਿਊ ਕੀਤੀ ਤੇ ਮੁਖਤਾਰ ਗਿੱਲ ਹੋਰਾਂ ਦੀ ਇੰਟਰਵਿਊ ਕੀਤੀ। ਉਹ ਚਾਰ ਇੰਟਰਵਿਊਆਂ ਜਿਹੜੀਆਂ ਵਾ ਪ੍ਰੀਤਨਗਰ ਬਾਰੇ ਨੇ ਮੇਰੀਆਂ, ਔਰ ਪ੍ਰੀਤਨਗਰ ਬਾਰੇ ਬਹੁਤ ਸਾਰੀ ਜਾਣਕਾਰੀ ਉਸ ਕਿਤਾਬ ਦੇ ਵਿੱਚੋਂ ਜਿਹੜੀ ਆ ਸਾਨੂੰ ਮਿਲਦੀ ਆ।
0: ਕਿਆ ਬਾਤ ਹੈ, ਕਿਆ ਬਾਤ ਹੈ। ਚਲੋ ਜੀ, ਪ੍ਰੀਤਨਗਰ ਬਾਰੇ ਵੀ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਬਹੁਤ ਸੋਹਣੀਆਂ ਗੱਲਾਂ ਹੋ ਰਹੀਆਂ ਜੀ। ਤੇ ਔਲਖ ਸਾਹਿਬ ਨੇ, ਕਿਉਂਕਿ ਮੈਨੂੰ ਲੱਗ ਰਿਹਾ ਕਿ ਤੁਹਾਡੇ ਨਾਲ ਤਾਂ ਅਸੀਂ 2-3 ਸੈਸ਼ਨ ਲਾ ਸਕਦੇ ਹਾਂ, ਮੈਨੂੰ ਤਾਂ ਤੁਹਾਡੇ ਕੋਲ ਇੰਨਾ ਖਜ਼ਾਨਾ ਆ, ਖਾਸ ਕਰਕੇ ਕਿਉਂਕਿ ਮੈਂ ਜਿਸ ਪ੍ਰੋਫੈਸ਼ਨ 'ਚ ਹੈਗਾ ਟਾਊਨ ਪਲੈਨਿੰਗ ਨਾਲ ਮੈਂ ਜੁੜਦਾ ਅਤੇ ਮੇਰੇ ਲਈ ਸ਼ਹਿਰ ਬਣਨਾ, ਮੈਨੂੰ ਕੋ ਪ੍ਰੀਤਨਗਰ ਬਾਰੇ ਅਸੀਂ ਹੋਰ ਤਰ੍ਹਾਂ ਦੇਖਦੇ ਹਾਂ ਵੀ ਗੁਰਬਖਸ਼ ਸਿੰਘ ਪ੍ਰੀਤ ਲੜੀ ਸਿਵਲ ਇੰਜੀਨੀਅਰ ਸਨ, ਅਮਰੀਕਾ ਤੋਂ ਕੰਮ ਕਾਰ ਛੱਡ ਕੇ ਉਹਨਾਂ ਨੇ ਇੱਕ ਸ਼ਹਿਰ ਬਣਾਉਣ ਦੀ ਗੱਲ ਕੀਤੀ ਪੰਜਾਬੀਆਂ ਨੂੰ ਇਕੱਠਾ ਕਰਕੇ। ਜੇ ਪੰਜਾਬ ਦੀ ਵੰਡ ਨਾ ਹੁੰਦੀ, ਲਾਹੌਰ ਅੰਮ੍ਰਿਤਸਰ ਵੰਡ ਨਾ ਹੁੰਦੇ, ਸ਼ਾਇਦ ਪ੍ਰੀਤਨਗਰ ਬਹੁਤ ਵੱਡਾ ਐਜੂਕੇਸ਼ਨ ਸੈਂਟਰ ਹੁੰਦਾ।
1: ਬਿਲਕੁਲ,
0: ਬਹੁਤੀਆਂ ਵੱਡੀਆਂ ਯੂਨੀਵਰਸਿਟੀਆਂ ਕਾਲਜ ਬਣਨੇ ਸੀ, ਬੜਾ ਕੁਛ ਬਣਨਾ ਸੀ, ਬਹੁਤ ਵੱਡਾ। ਔਰ ਇਹਦਾ ਦੋਨਾਂ ਮਤਲਬ ਲਾਹੌਰ ਅਤੇ ਅੰਮ੍ਰਿਤਸਰ ਨੂੰ ਜੋੜਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਹੋਣਾ ਸੀ।
1: ਬਿਲਕੁਲ,
0: ਇਹ ਵੰਡ ਦੀ ਤਰਾਸੀ ਦਾ ਇੱਕ ਉਹ ਪੱਖ ਹੈ ਜਿਹੜਾ ਸ਼ਾਇਦ ਅਸੀਂ ਕਦੀ ਗੌਲਿਆ ਨਹੀਂ ਕਿ ਅਸੀਂ ਕਿੰਨਾ ਕੁਝ ਗਵਾਇਆ। ਉਹ ਸਾਹਿਤ ਕਲਾਕਾਰ ਐਫਰਟਸ ਜਿਹੜੀਆਂ ਲਾਈਆਂ ਗਈਆਂ,
1: ਬਿਲਕੁਲ,
0: ਇੱਕ ਬੰਦਾ ਆਪਣੇ ਲੈਵਲ ਤੋਂ ਉੱਠ ਕੇ ਆਉਂਦਾ ਆ, ਸ਼ਹਿਰ ਬਣਾਉਂਦਾ ਆ, ਫਿਰ ਮੈਗਜ਼ੀਨ ਕੱਢਦਾ ਆ, ਫਿਰ ਪੰਜਾਬੀ ਬੋਲੀ ਨੂੰ ਇੰਨਾ ਸਮਝ ਲਾਉਂਦਾ ਆ। ਹੁਣ ਬਾਰਡਰ 'ਤੇ ਹੋਣ ਕਰਕੇ ਜਾਂ ਕੁਛ ਹੋਰ ਕਾਰਨਾਂ ਕਰਕੇ ਉਹ ਸ਼ਾਇਦ ਅਣਗੋਲਿਆ ਰਹਿ ਗਿਆ। ਚਲੋ, ਇਹੋ ਜਿਹੀਆਂ ਗੱਲਾਂ ਵੀ ਕਰਦੇ ਹਾਂ। ਇਸ ਤੋਂ ਬਾਅਦ ਤੁਹਾਡੇ ਨਾਲ ਮੈਂ ਇੱਕ ਕਿਤਾਬ ਦੇ ਉੱਤੇ ਗੱਲ ਵੀ ਕਰਨੀ ਆ ਅਤੇ ਮੈਨੂੰ ਕੁਛ ਹਦਾਇਤਾਂ ਨੇ ਵੀ, ਅਸੀਂ 7 ਵਜੇ ਕੁਛ ਬ੍ਰੇਕ ਵੀ ਕਰਦੇ ਹੁੰਦੇ ਹਾਂ ਅਤੇ ਮੈਨੂੰ ਲੱਗ ਰਿਹਾ ਵੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਉਸ ਤੋਂ ਬਾਅਦ ਇੱਕ, ਕਿਉਂਕਿ ਪੰਜਾਬੀ ਬੋਲੀ ਦੀ ਗੱਲ ਕੀਤੀ ਹੈ ਅਤੇ ਅੱਜ ਆਪਾਂ ਫਿਰ ਗਾਣਾ ਵੀ ਪੰਜਾਬੀ ਬੋਲੀ ਦੇ ਉੱਤੇ ਹੀ ਕੁਛ ਇੱਕ ਗੀਤ ਸੁਣਦੇ ਹਾਂ ਨਾਲ, ਅਤੇ ਸਾਡੇ ਨਾਲ ਤਰਵਿੰਦਰ ਔਲਖ ਜੀ ਬੈਠੇ ਨੇ ਜੀ। ਅਤੇ ਤਰਵਿੰਦਰ ਹੋਣਾ ਨੇ ਆਪਣੇ ਜ਼ਿੰਦਗੀ ਦਾ ਸਫ਼ਰ ਸਾਡੇ ਨਾਲ ਸ਼ੁਰੂ ਕੀਤਾ ਹੋਇਆ ਅਤੇ ਅਸੀਂ ਇਹ ਗੱਲ ਜਾਰੀ ਰੱਖਾਂਗੇ।
2: The World at Night on your local station, Plenty Valley FM. If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran dooji bhasha di varto karke patte kamao. Victoria Police, recruiting now. Authorized by the Victorian Government, Melbourne.
3: Station sponsor.
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
5: ਸਟੇਸ਼ਨ ਸਪਾਂਸਰ।
6: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ acc.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
3: ਸਟੇਸ਼ਨ ਸਪਾਂਸਰ। 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ ਰੁਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
5: ਸਟੇਸ਼ਨ ਸਪਾਂਸਰ ਔਨ ਯੋਰ ਲੋਕਲ ਸਟੇਸ਼ਨ 88.6 ਪਲੈਂਟੀ ਵੈਲੀ FM, ਦ ਵਰਲਡ ਐਟ ਨਾਈਟ।

0: ਮੈਂ ਬਿੱਕੀ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਅਸੀਂ ਗੱਲ ਕਰ ਰਹੇ ਹਾਂ ਜੀ ਤਰਵਿੰਦਰ ਔਲਖ ਹੋਰਾਂ ਨਾਲ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਨੇ ਪੰਜਾਬੀ ਬੋਲੀ ਨਾਲ ਅਥਾਹ ਪਿਆਰ ਹੈ ਪੰਜਾਬੀ ਬੋਲੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸਿਰ ਤੁਰ ਪੂਰਾ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਉਹ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਆਏ ਨੇ ਅਤੇ ਇਹ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਫੇਰਾ ਪਹਿਲੀ ਵਾਰੀ ਜਦੋਂ ਇੱਥੋਂ ਹੋ ਕੇ ਗਏ ਇੰਨਾ ਲਿਖਣ ਪੜ੍ਹਨ ਦੇ ਸ਼ੌਕੀਨ ਨੇ ਅਤੇ ਜਾ ਕੇ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਕਿਤਾਬ ਸਾਡੇ ਲਈ ਲਿਖੀ ਤਰਵਿੰਦਰ ਸਿੰਘ ਔਲਖ ਉਹਨਾਂ ਇੱਥੇ ਉਹਨਾਂ ਦੀ ਕਿਤਾਬ ਦੀ ਫੋਟੋ ਹੈ ਪਿੱਛੇ ਵੈਸੇ ਮੈਂ ਗਿਲਾ ਕਰ ਸਕਦਾ ਵੀ ਸਿਡਨੀ ਦੀ ਫੋਟੋ ਲਾਈਏ ਮੈਲਬਨ ਦੀ ਲਾਇਓ ਹੋ ਸਕਦਾ ਉਹਨਾਂ ਨੂੰ ਪੁੱਛਾਂਗੇ ਵੀ ਅਗਲੀ ਫੋਟੋ ਫਿਰ ਤੁਸੀਂ ਹੁਣ ਮੈਲਬਨ ਦੀ ਲਾਇਓ ਜੋਗੀ ਉੱਡਦੇ ਬੱਦਲ ਦੀ ਸ਼ਾਂ ਸੁੰਦਰਾਂ ਪਹਿਲਾਂ ਤਾਂ ਨਾਂ ਵੀ ਬੜਾ ਸਾਹਿਤਕ ਹੈ ਔਰ ਲੰਬਾ ਨਾਂ ਆ ਤਰਵਿੰਦਰ ਜੀ ਪਹਿਲਾਂ ਤਾਂ ਨਾਂ ਬਾਰੇ ਦੱਸੋ ਵੀ ਇਹ ਨਾਂ ਜੋਗੀ ਉੱਡਦੇ ਬੱਦਲ ਦੀ ਛਾਂ ਸੁੰਦਰਾਂ ਇਹਦਾ ਕੀ ਮਤਲਬ ਹੈ
1: ਹਾਂਜੀ ਜਦੋਂ ਅਸੀਂ ਕਿਤਾਬ ਤਿਆਰ ਹੋ ਗਈ ਅਤੇ ਟਾਈਟਲ ਬਣਨਾ ਸੀ ਇਹਦਾ ਔਰ ਬਹੁਤ ਸਾਰੇ ਜਿਹੜੇ ਆ ਨਾਂ ਸੋਚੇ ਗਏ
0: ਜੀ
1: ਕਦੀ ਆਸਟ੍ਰੇਲੀਆ ਸਫ਼ਰਨਾਮਾ ਕਦੀ ਮੇਰਾ ਆਸਟ੍ਰੇਲੀਆ ਸਫ਼ਰਨਾਮਾ ਕਦੀ ਉਹ ਕਦੀ ਉਹ ਕਾਫੀ ਸਾਰੇ ਨਾਮ ਅਸੀਂ ਲਿਖ ਲਏ ਲਿਖ ਕੇ ਅਤੇ ਮੈਂ ਕੁਝ ਦੋਸਤਾਂ ਦੇ ਕੋਲੋਂ ਵੀ ਸਲਾਹਾਂ ਲਈਆਂ ਮੇਰੇ ਪਿੰਡ ਦਾ ਹੀ ਇੱਕ ਹੋਰ ਮੇਰਾ ਦੋਸਤ ਆ ਜਤਿੰਦਰ ਔਲਖ ਔਰ ਉਹ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ ਵੀ ਲਿਖਦਾ ਅਤੇ ਮੇਘਲਾ ਮੈਗਜ਼ੀਨ ਚਲਾਉਂਦਾ ਵਾ ਉਹਦਾ ਸੰਪਾਦਕ ਆ ਮੈਂ ਵੀ ਨਾਲ ਸਹਿਯੋਗੀ ਉਹਦੇ
0: ਅੱਛਾ ਜੀ
1: ਅਤੇ ਫਿਰ ਉਹਨੇ ਮਤਲਬ ਆਹ ਨਾਂ ਇੱਕ ਕੱਢਿਆ
0: ਅੱਛਾ
1: ਕਹਿੰਦਾ ਵੀ ਇਹ ਤੇਰੀ ਜੋਗੀਆਂ ਵਾਲੀ ਫੇਰੀ ਆ
0: ਅੱਛਾ ਜੀ
1: ਉਹਨੇ ਇਹਦੇ ਵਿੱਚ ਜ਼ਿਕਰ ਵੀ ਕੀਤਾ ਵੀ ਘਮੱਕੜ ਬੰਦਾ ਵਾ ਵੀ ਜਿੱਥੇ ਕਹੋ ਆਵਾਜ਼ ਮਾਰ ਲਓ ਇਹ ਪਹੁੰਚ ਜਾਂਦਾ ਵਾ ਅਤੇ ਫਿਰ ਲੇਟ ਵੀ ਨਹੀਂ ਹੋਊਗਾ ਅਤੇ ਕਹਿੰਦਾ ਵੀ ਜੋਗੀ ਉੱਡਦੇ ਬਦਲ ਦੀ ਸ਼ਾਂ ਸੁੰਦਰਾਂ ਇੱਕ ਇਹ ਸੁੰਦਰਾਂ ਦਾ ਕਿੱਸਾ ਵਾ ਉਹਦੀ ਇੱਕ ਇਹ ਸਤਰ ਆ ਔਰ ਭਾਵੇਂ ਕਿ ਇਹਦੇ ਨਾਲ ਆਪਾਂ ਨੂੰ ਕਿਤਾਬ ਦੇ ਨਾਲ ਕੋਈ ਸੰਬੰਧ ਨਹੀਂ ਜਾਪਦਾ ਪਰ ਉਹ ਜਦੋਂ ਸਾਰਾ ਕੁਛ ਵੇਖਦੇ ਹਾਂ ਵੀ ਬੱਦਲ ਵੀ ਉੱਡਦੇ ਆ ਇੱਥੇ ਬੱਦਲਾਂ ਦੇ ਵਿੱਚ ਰਹਿ ਰਹੇ ਹਾਂ ਅਸੀਂ ਅਤੇ ਸੁੰਦਰਾਂ ਤਾਂ ਚਲੋ ਕਿਸੇ ਦਾ ਨਾਂ ਲੈ ਲਿਆ ਅਤੇ ਇਹ ਜੋਗੀਆਂ ਵਾਲੀ ਫੇਰੀ ਦਾ ਕਰਕੇ ਵੀ ਜੋਗੀਆਂ ਵਾਲੀ ਫੇਰੀ ਕਰਕੇ ਅਤੇ ਇਹਨੂੰ ਮੈਂ ਆਸਟ੍ਰੇਲੀਆ ਨੂੰ ਵੇਖਿਆ ਅਤੇ ਉਹਦੇ ਬਾਰੇ ਆਪਣੇ ਜਿਹੜੇ ਆ ਅਨੁਭਵ ਆ ਉਹ ਲਿਖ ਸਕਿਆ
0: ਤੁਸੀਂ ਲਿਖਿਆ ਵੀ ਹੋਇਆ ਜਤਿੰਦਰ ਔਲਖੋਲ ਵੱਲ ਉਹਨਾਂ ਦਾ ਸੰਪਾਦਕ ਆ
1: ਹਾਂਜੀ
0: ਅਤੇ ਵਾਹ ਜੀ ਵਾਹ ਅਸੀਂ ਕਦੇ ਇੱਦਾਂ ਸੋਚਿਆ ਨਹੀਂ ਵੀ ਜਿਹੜੇ ਪੇਰੈਂਟਸ ਇੱਦਾਂ ਆਉਂਦੇ ਜੋਗੀਆਂ ਵਾਂਗੂ ਫੇਰਾ ਮਾਰ ਕੇ ਆਉਂਦੇ ਆ ਵਾਹ ਜੀ ਵਾਹ ਇਹ ਤਾਂ ਤੁਸੀਂ ਬਿਲਕੁਲ ਇੱਕ ਡਾਇਰੈਕਸ਼ਨ ਹੀ ਬਦਲਤੀ ਸਾਡੇ
1: ਮੇਰੇ ਇੱਕ ਦੋਸਤ ਦਾ ਫੋਨ ਆਇਆ ਜਦੋਂ ਮੈਂ ਪਿਛਲੀ ਵਾਰ ਇੱਥੇ ਆਇਆ
0: ਅੱਛਾ ਜੀ
1: ਉਹ ਦੋ ਤਿੰਨ ਵਾਰ ਫੋਨ ਮੈਨੂੰ ਆਇਆ ਮੇਰੇ ਪਿੰਡ ਦੇ ਲਾਗੇ ਪਿੰਡ ਤੋਂ ਭਿੱਟੇਵੜ ਤੋਂ ਅਤੇ ਉਹ ਮੈਨੂੰ ਪੁੱਛੇ ਵੀ ਕਿਵੇਂ ਆ ਇਹ ਦਾਰੂ ਸ਼ਾਰੂ ਕਿਵੇਂ ਆ ਅਤੇ ਉਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਅਤੇ ਉਹ ਕਹਿੰਦਾ ਯਾਰ ਮੇਰਾ ਤਾਂ ਇੱਕ ਦੋਸਤ ਇੱਕ ਪਿੰਡੋਂ ਆਇਆ ਸੀ ਅਤੇ ਉਹ ਤਾਂ ਬਿਮਾਰ ਹੋ ਕੇ ਗਿਆ ਮੈਂ ਹਾਂ ਕੀ ਗੱਲ ਹੋ ਗਈ ਇੱਥੇ ਤਾਂ ਬੰਦਾ ਤੰਦਰੁਸਤ ਹੋ ਜਾਂਦਾ ਸਗੋਂ ਵੀ ਵਾਤਾਵਰਨ ਬਹੁਤ ਵਧੀਆ ਸਾਫ਼ ਸੁਥਰਾ ਅਤੇ ਖਾਣ ਪੀਣ ਵਧੀਆ ਉਹ ਕਹਿੰਦਾ ਵੀ ਉਹ ਬੱਚੇ ਚਲ ਜਾਂਦੇ ਸੀ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਹੀ ਪੀਂਦਾ ਰਹਿੰਦਾ ਸੀ ਅਤੇ ਉਹ ਕੁਝ ਇੱਦਾਂ ਦੇ ਵੀ ਆਉਂਦੇ ਜਿਹੜੇ ਅੰਦਰੇ ਬਹਿ ਕੇ ਅਤੇ ਉਹ ਬੱਚੇ ਚਲੇ ਜਾਂਦੇ ਅਤੇ ਸਾਰਾ ਦਿਨ ਸ਼ਰਾਬ ਹੀ ਪੀਂਦੇ ਰਹੇ ਅਤੇ ਉਹਨਾਂ ਨੇ ਕੀ ਵੇਖਣਾ ਸੀ ਕੀ ਲਿਖਣਾ ਅਤੇ ਕੀ ਕਰਨਾ ਸੀ ਅਤੇ ਆਪਾਂ ਫਿਰ ਤੁਰ ਕੇ ਵੇਖਿਆ ਅਤੇ ਜੋ ਕੁਝ ਚੰਗਾ ਲੱਗਿਆ ਉਹਨੂੰ ਮਤਲਬ
0: ਕਲਮ
1: ਕੋਸ਼ਿਸ਼ ਕਰਨ ਕੀਤੀ ਇਹ ਵੀ ਆਪਣੇ ਪੰਜਾਬ ਦੇ ਨਾਲ ਉਹਨੂੰ ਮੇਲ ਕੇ ਵੇਖਿਆ ਜਾਵੇ ਵੀ ਉੱਥੇ ਕੀ ਆ ਇੱਥੇ ਕੀ ਆ ਅਤੇ ਉਹ ਬਹੁਤ ਸਾਰੀ ਜਾਣਕਾਰੀ ਜਿਹੜੇ ਆ ਇਹ ਜਿਹੜੇ ਉਧਰੋਂ ਆਉਣ ਵਾਲੇ ਆ ਜਾਂ ਉੱਥੇ ਰਹਿਣ ਵਾਲੇ ਆ ਜਾਂ ਆਉਣਾ ਚਾਹੁੰਦੇ ਆ ਇਹ 'ਚੋਂ ਜਾਣਕਾਰੀ ਲੈ ਸਕਦੇ ਆ
0: ਤੁਸੀਂ ਇਹ ਹਾਂਜੀ ਹਾਂਜੀ ਇਹ ਦੱਸੋ ਮੈਨੂੰ ਵੀ ਜਦੋਂ ਹੁਣ ਕਿਤਾਬ 'ਚ ਬਹੁਤ ਸਾਰੇ ਛੋਟੇ ਛੋਟੇ ਚੈਪਟਰ ਨੇ ਦੋ ਦੋ ਤਿੰਨ ਤਿੰਨ ਪੇਜ ਦੇ
1: ਜੀ ਜੀ
0: ਪਰ ਹੁਣ ਜਦੋਂ ਤੁਸੀਂ ਘੁੰਮਦੇ ਰਹੇ ਅਤੇ ਫਿਰ ਨੋਟਸ ਕਿਵੇਂ ਬਣਾਉਂਦੇ ਰਹੇ ਜਾਂ ਡਾਇਰੀ ਕਿਵੇਂ ਲਿਖਦੇ ਰਹੇ ਜਾਂ ਕਿੱਦਾਂ ਮਤਲਬ ਜਿਹੜੇ ਲੇਖਕ ਹੁੰਦੇ ਨੇ ਕਿੱਦਾਂ ਲਿਖਦੇ ਨੇ
1: ਮੈਂ ਜਦੋਂ ਜੀ ਪਹਿਲਾਂ ਤਾਂ ਜਹਾਜ਼ 'ਤੇ ਚੜ੍ਹ ਕੇ ਇੱਥੇ ਮੈਲਬੋਰਨ ਪਹੁੰਚਿਆ ਅਤੇ ਅਗਲੇ ਦਿਨ ਚਲੋ ਬੱਚੇ ਸਾਰੇ ਘਰੇ ਸੀ ਇਹਦੇ ਦੋਸਤ ਵੀ ਸੀ ਇਹ ਸੱਤ ਜਾਣੇ ਉਦੋਂ ਉਸ ਘਰ 'ਚ ਰਹਿੰਦੇ ਸੀ
0: ਅੱਛਾ ਜੀ
1: ਜਿੱਥੇ ਮੈਂ ਆਇਆ ਉਹ ਗੱਲਾਂ ਬਾਤਾਂ ਹੋਈਆਂ ਅਤੇ ਤੀਸਰੇ ਕੁ ਦਿਨ ਇਹ ਸਾਰੇ ਕੰਮ ਕਰਦੇ ਚਲੇ ਗਏ ਤਾਂ ਮੈਂ ਇਕੱਲਾ ਸਾਂ ਅਤੇ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਮੈਂ ਨਾ ਇੱਕ ਆਰਟੀਕਲ ਜਿਹਾ ਲਿਖਾਂ ਫੇਸਬੁੱਕ ਦੇ ਉੱਤੇ ਮੈਂ ਲਿਖਿਆ ਅੰਮ੍ਰਿਤਸਰ ਤੋਂ ਲੈ ਕੇ ਮੈਲਬੋਰਨ ਪਹੁੰਚਿਆ ਤੱਕ ਵੀ ਬੱਚਿਆਂ ਨੇ ਕਿਵੇਂ ਮੇਰਾ ਇੱਥੇ ਸਵਾਗਤ ਕੀਤਾ ਉਹ ਮੈਂ ਲਿਖ ਕੇ ਮੈਂ ਹਾਂਜੀ ਉਹ ਸ਼ੁਰੂਆਤ ਉੱਥੋਂ ਹੁੰਦੀ ਆ ਉਹ ਮੈਂ ਲਿਖ ਕੇ ਫੇਸਬੁੱਕ 'ਤੇ ਪਾ ਤਾ
0: ਅੱਛਾ ਜੀ
1: ਅਗਲੇ ਦਿਨ ਜਦੋਂ ਮੈਨੂੰ ਗੁਰਦੁਆਰੇ ਲੈ ਕੇ ਗਏ ਅਤੇ ਮੈਂ ਗੁਰਦੁਆਰੇ ਦੇ ਵਿੱਚ ਵੀ ਮੇਰੇ ਕੋਈ ਜਾਣੂ ਮਿੱਤਰ ਮਿਲ ਪਏ ਜਿਹੜੇ ਪੰਜਾਬ ਤੋਂ ਆਏ ਸੀ ਅਸੀਂ ਵੇਖ ਕੇ ਇੱਕ ਦੂਜੇ ਨੂੰ ਹੈਰਾਨ ਵੀ ਹੋ ਗਏ ਮੈਂ ਉਹ ਵੀ ਆਰਟੀਕਲ ਲਿਖਿਆ ਉਹ ਵੀ ਫੇਸਬੁੱਕ 'ਤੇ ਪਾ ਤਾ ਤੀਸਰਾ ਸਾਡਾ ਇਹਦੇ ਨਾਲ ਇੱਕ ਦੋਸਤ ਰਹਿੰਦਾ ਸੀ ਘਰ ਦੇ ਵਿੱਚ ਉਹਦੇ ਪਿਤਾ ਦੀ ਮੌਤ ਹੋ ਗਈ ਔਰ ਉਹ ਬੱਚੇ ਉਹ ਕਿਵੇਂ ਉਹਨੂੰ ਸਾਂਭ ਰਹੇ ਆ, ਕਿਵੇਂ ਉਹ ਸਾਰਾ ਕੁਝ ਮਹਿਸੂਸ ਹੋ ਰਿਹਾ, ਉਹ ਸਾਰਾ ਕੁਝ ਲਿਖ ਕੇ ਉਹ ਵੀ ਫੇਸਬੁੱਕ ਤੇ ਪਾਤਾ। ਏਦਾਂ ਕਰਕੇ ਮੈਂ ਰੋਜ਼ ਦੇ ਰੋਜ਼ ਫਿਰ ਮੈਂ ਜਿਹੜੇ ਜਿਹੜੇ ਮਿੱਤਰ ਮਿਲਦੇ ਰਹੇ, ਜੋ ਕੁਝ ਮੈਂ ਵੇਖਦਾ ਰਿਹਾ, ਇੱਥੋਂ ਦੀਆਂ ਸੜਕਾਂ ਵੇਖਦਾ ਰਿਹਾ, ਇੱਥੋਂ ਦੇ ਕਾਨੂੰਨ ਦੇ ਅਨੁਸ਼ਾਸਨ ਦੀ ਕੰਮ ਕਰਦੇ ਲੋਕਾਂ ਨੂੰ, ਤੇ ਸਾਫ ਸੁਥਰਾ ਸ਼ਹਿਰ, ਵੱਡੀਆਂ ਇਮਾਰਤਾਂ, ਖੂਬਸੂਰਤ ਘਰ, ਉਹ ਸਾਰਾ ਮੈਂ ਜ਼ਿਕਰ ਉਹ ਵੱਖ ਵੱਖ ਆਰਟੀਕਲ ਦੇ ਵਿੱਚ ਕਰਦਾ ਰਿਹਾ। ਉਹ ਰੋਜ਼ ਲਿਖ ਕੇ ਮੈਂ ਫੇਸਬੁੱਕ 'ਤੇ ਪਾ ਦਿੰਦਾ ਸੀ, ਇੱਕ ਆਰਟੀਕਲ ਮੈਂ ਰੋਜ਼ ਲਿਖ ਲੈਂਦਾ ਸਾਂ, ਕਈ ਵਾਰੀ ਇੱਕ ਦੋ ਦਿਨ ਬਾਅਦ ਵੀ ਲਿਖ ਲੈਂਦਾ ਹਾਂ। ਫਿਰ ਮੈਨੂੰ ਤਾਸਮਨ ਦੇ ਇੱਕ ਸੰਪਾਦਕ ਮੈਨੂੰ ਮਿਲਣ ਵਾਸਤੇ ਵੀ ਮੈਲਬੋਰਨ ਘਰ ਆਏ, ਉਹਨਾਂ ਦਾ ਵਿਚਾਰਾ ਹੀ ਆ,
0: ਉਹਨਾਂ ਦਾ ਜ਼ਿਕਰ ਵੀ ਹੈਗਾ,
1: ਉਹਨਾਂ ਦਾ ਵੀ ਹੈਗਾ। ਫਿਰ ਮੇਰੀ ਇੱਕ ਦੋਸਤ ਕੁੜੀ ਆ ਮਨਦੀਪ ਬੁੱਢਾ ਢੀਂਡ, ਸਫਤੇਗੜ੍ਹ ਚੂੜੀਆਂ ਤੋਂ।
0: ਅੱਛਾ ਜੀ।
1: ਅਸੀਂ ਉੱਥੇ ਵੀ ਸਮਾਗਮਾਂ 'ਚ ਇਕੱਠੇ ਹੁੰਦੇ ਰਹੇ ਹਾਂ ਅਤੇ ਉਹ ਐਡੀਲੇਡ ਦੇ ਵਿੱਚ ਨੇ, ਉਹਨਾਂ ਨਾਲ ਮੇਰੀ ਗੱਲਬਾਤ ਹੋ ਗਈ। ਉਹ ਕਹਿੰਦੇ ਵੀ ਭਾਜੀ ਤੁਸੀਂ ਆ ਜੋ ਲਿਖ ਰਹੇ ਜੇ ਨਾ, ਇਹ ਤੁਸੀਂ ਕਿਤਾਬ ਛਾਪ ਹੋ ਇਹਦੀ,
0: ਕਿਆ ਬਾਤ ਹੈ,
1: ਤੇ ਇਹਨੂੰ ਤੁਸੀਂ ਜੇ ਫੇਸਬੁੱਕ ਤੇ ਪਾ ਦਿਓ ਤੇ ਫਿਰ ਦਿਲਚਸਪੀ ਖਤਮ ਹੋ ਜਾਣੀ ਹੈ ਲੋਕਾਂ ਦੀ, ਵੀ ਇਹ ਤੇ ਅਸੀਂ ਪੜ੍ਹੇ ਆ ਪਹਿਲਾਂ ਹੀ, ਤੇ ਹੁਣ ਤੁਸੀਂ ਫੇਸਬੁੱਕ ਤੇ ਨਾ ਪਾਇਓ, ਇਹਨੂੰ ਕਿਤਾਬ ਦਾ ਰੂਪ ਦਿਓ। ਉਹਨੇ ਵੀ ਕਿਹਾ। ਫਿਰ ਸਿਡਨੀ ਜਦੋਂ ਪ੍ਰੋਗਰਾਮ ਰੱਖਿਆ ਧਾਰੀਆ ਸਾਹਿਬ ਨੇ ਤੇ ਸੰਦਰ ਸਾਹਿਬ ਨੇ, ਤੇ ਉਹਨਾਂ ਵੀ ਇਹ ਕਿਹਾ ਵੀ ਅਸੀਂ ਯਾਰ ਸਾਡਾ ਸਹਿਯੋਗ ਆ ਤੈਨੂੰ ਕਿਤਾਬ ਦੇ। ਫਿਰ ਮੇਰਾ ਵਿਚਾਰ ਬਣ ਗਿਆ ਤੇ ਉਹ ਫਿਰ ਉਹਨੂੰ ਕਿਤਾਬੀ ਰੂਪ ਮੈਂ ਆਪਣੇ ਉਹ ਆਰਟੀਕਲਾਂ ਨੂੰ ਸਾਂਭ ਕੇ ਤੇ ਇਸ ਫੇਰੀ ਦੇ ਵਿੱਚ ਮੈਂ ਲੈ ਕੇ ਆਇਆ ਨਾਲ ਕਿਤਾਬ।
0: ਕ੍ਰੈਡਿਟ ਕ੍ਰੈਡਿਟ ਮਨਦੀਪ ਜੀ ਨੂੰ ਜਾਣਦਾ ਤੇ ਯਾਰਾਂ ਦੋਸਤਾਂ
1: ਨੂੰ। ਹਾਂਜੀ
0: ਵਾਹ ਜੀ ਵਾਹ। ਤਾਂ ਹੀ ਫਿਰ ਇਸ ਵਾਰੀ ਤੁਸੀਂ ਫੇਸਬੁੱਕ ਤੇ ਹੋਰ ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹੋ।
1: ਹਾਂ ਬਿਲਕੁਲ। ਹੁਣ ਮੈਂ ਜਿਹੜਾ ਅੱਗੇ ਨਾਲੋਂ ਮੈਂ ਨਾ ਬਹੁਤ ਵੱਖਰਾ ਜਿਹਾ ਕੁਝ ਮਹਿਸੂਸ ਕਰ ਰਿਹਾ। ਮੈਂ ਆ ਕੇ ਹੁਣ ਇਹ ਕਿਤਾਬ ਨਾਲੋਂ ਹਟ ਕੇ ਕੁਝ ਹੋਰ ਜਿਹੜੇ ਸਿਰਜਣਾਤਮਕ ਕੰਮ ਕਰ ਰਿਹਾ। ਆਰਟੀਕਲ ਵੀ ਲਿਖ ਰਿਹਾ ਵਾ, ਕੁਝ ਬਾਲ ਕਹਾਣੀਆਂ ਲਿਖ ਰਿਹਾ, ਕੁਝ ਕਹਾਣੀਆਂ ਵੀ ਜਿਵੇਂ ਮੇਰੇ ਆਰਟੀਕਲ ਸੀ ਉਹਨਾਂ ਦੇ ਵਿੱਚੋਂ ਕਹਾਣੀਆਂ ਬਣ ਰਹੀਆਂ, ਇੱਥੋਂ ਦੀ ਜ਼ਿੰਦਗੀ ਦਾ ਰਹਿਣ ਸਹਿਣ ਆ ਉਹ।
0: ਦੇਖੋ ਇਹਦੇ 'ਚ ਮਤਲਬ ਜੋ ਸਾਡੀ ਇੱਥੋਂ ਦੀ ਲੋੜ ਲੱਗਦੀ ਹੈ ਇਹ ਵੀ ਹੈ ਵੀ ਉੱਥੇ ਕੀ ਹੋ ਰਿਹਾ।
1: ਜੀ ਜੀ।
0: ਉਹਦਾ ਜ਼ਿਕਰ ਵੀ ਸਾਨੂੰ ਮਿਲੇ,
1: ਠੀਕ ਹੈ ਜੀ। ਉਹ ਹੈਗਾ
0: ਇੱਥੇ ਕੀ ਹੋ ਰਿਹਾ ਇਹਦਾ ਜ਼ਿਕਰ ਉੱਥੇ ਮਿਲੇ।
1: ਬਿਲਕੁਲ।
0: ਇਹ ਵੀ ਹੋ ਰਿਹਾ ਤੇ ਬਹੁਤ ਚੰਗਾ ਕੰਮ ਕਰ ਰਹੇ ਹੋ ਜੀ ਤੁਸੀਂ। ਤੁਸੀਂ ਇੱਕ ਬਿਲਕੁਲ ਜ਼ਿੰਦਗੀ ਨੂੰ ਨਵਾਂ ਮਕਸਦ ਦੇ ਦਿੱਤਾ, ਤੇ ਮੈਨੂੰ ਇਹ ਗੱਲ ਕਹਿੰਦੇ ਆ ਕੋਈ ਸੰਕੋਚ ਨਹੀਂ ਵੀ ਆਸਟ੍ਰੇਲੀਆ ਆਉਣ ਦੇ ਨਾਲ ਤੁਹਾਨੂੰ ਇੱਕ ਨਵਾਂ ਰੁਝੇਵਾਂ ਮਿਲ ਗਿਆ।
1: ਹਾਂਜੀ।
0: ਬੜਾ ਕ੍ਰੀਏਟਿਵ ਰੁਝੇਵਾਂ ਮਿਲਿਆ ਵੀ ਜਿਹਦੇ ਵਿੱਚ ਬਹਿ ਕੇ ਤੁਸੀਂ ਕੰਮ ਕਰ ਰਹੇ ਹੋ। ਇਹਨਾਂ ਦੀ ਕਿਤਾਬ ਦੇ ਵਿੱਚ ਇੱਕ ਚੈਪਟਰ ਹੈ ਜੀ ਮਸ਼ੀਨਾਂ ਵਰਗੀ ਜ਼ਿੰਦਗੀ ਆਸਟ੍ਰੇਲੀਆ ਵਾਲਿਆਂ ਦੀ। ਤੇ ਤੁਹਾਨੂੰ ਲੱਗਦਾ ਵੀ ਇਹ ਮਸ਼ੀਨਾਂ ਵਰਗੀ ਜ਼ਿੰਦਗੀ ਹੈ ਜਾਂ ਮੈਂ ਇਹਨੂੰ ਥੋੜ੍ਹਾ ਸਮਝਦਾ ਸੀ ਬੜਾ ਡਿਸਿਪਲਿਨਡ ਆ, ਇੱਕ ਸਿਰਫ ਫਿਕਸ ਇੱਕ ਟਾਈਮ ਸਮਾਂ ਸਾਰਨੀ ਬਣਦਾ ਉਹ 'ਚ ਚੱਲਦੇ ਹਾਂ, ਬਾਕੀ ਮਸ਼ੀਨ ਹੀ ਆ। ਅਤੇ ਤੁਹਾਨੂੰ ਕੀ ਲੱਗਦਾ ਇਹਦੇ 'ਚ ਤੁਸੀਂ ਕੀ ਥੋੜ੍ਹਾ ਜਿਹਾ ਜ਼ਿਕਰ ਕਰ?
1: ਮਸ਼ੀਨਾਂ ਵਰਗੀ ਜ਼ਿੰਦਗੀ ਇੱਦਾਂ ਵੇਖੀਏ ਜੀ, ਜਿਹੜਾ ਇਹ ਮੇਰਾ ਬੇਟਾ ਆਇਆ ਇਹ ਉੱਥੇ ਬਿਲਕੁਲ ਹੀ ਵਿਹਲਾ ਸੀ, ਮਤਲਬ ਕੋਈ ਕੰਮ ਨਹੀਂ ਆ, ਨਾ ਕੋਈ ਕੰਮ ਕਰਨਾ, ਨਾ ਹੱਥ ਲਾਉਣਾ ਮੋਬਾਈਲ 'ਤੇ ਜਾਂ ਟੀ ਵੀ 'ਤੇ। ਅਤੇ ਇੱਥੇ ਮੈਂ ਵੇਖਦਾ ਵੀ ਕਿੱਡੀ ਜ਼ਿੰਮੇਵਾਰੀ ਦੇ ਨਾਲ ਹੁਣ ਸਵੇਰੇ 6 ਵਜੇ ਉੱਠ ਕੇ ਅਤੇ ਕੰਮ 'ਤੇ ਚੱਲ ਜਾਂਦਾ, ਔਰ ਜਿੱਥੇ ਇੱਥੇ ਸਾਰੇ ਪਰਿਵਾਰ ਦੇ ਜੀ ਆ ਉਹ ਮੈਂ ਵੇਖ ਰਿਹਾ ਉਹ ਸਾਰੇ ਹੀ ਆਪੋ ਆਪਣੇ ਕੰਮਾਂ 'ਤੇ ਜਾਂਦੇ ਨੇ। ਉੱਥੇ ਕੀ ਹੁੰਦਾ ਵਾ ਵੀ ਉੱਥੇ ਇਕੱਲਾ ਪਿਓ ਕਮਾ ਰਿਹਾ ਔਰ ਸਾਰੇ ਖਾ ਰਹੇ ਨੇ। ਅਸੀਂ 6 ਭੈਣ ਭਰਾ ਹਾਂ ਅਤੇ ਮੇਰਾ ਪਿਓ ਇੱਕ ਕਾਰਖਾਨੇ 'ਚ ਕੰਮ ਕਰਦਾ ਸੀ, ਔਰ ਸਾਰੇ ਪਰਿਵਾਰ ਨੂੰ ਉਹਨੇ ਵਧੀਆ ਢੰਗ ਨਾਲ ਪਾਲਿਆ, ਸਾਰੀਆਂ ਸੁੱਖ ਸਹੂਲਤਾਂ ਜੋ ਉਸ ਸਮੇਂ 'ਚ ਦਿੱਤੀਆਂ ਜਾ ਸਕਦੀਆਂ ਸੀ ਉਹ ਸਾਨੂੰ ਮਿਲਦੀਆਂ ਰਹੀਆਂ। ਔਰ ਮੈਂ ਉੱਥੇ ਇਕੱਲਾ ਕੰਮ ਕਰਕੇ ਬਹੁਤੀ ਜ਼ਿਆਦਾ ਆਮਦਨ ਨਹੀਂ ਸੀ, ਪਰ ਫਿਰ ਵੀ ਸੁੱਖ ਸਹੂਲਤਾਂ ਸਾਰੀਆਂ ਦਿੱਤੀਆਂ। ਪਰ ਇੱਥੇ ਇੱਦਾਂ ਨਹੀਂ ਹੁੰਦਾ, ਇੱਥੇ ਹਰ ਇੱਕ ਨੂੰ ਕਮਾਉਣਾ ਪੈਂਦਾ ਵਾ ਔਰ ਆਪਣੇ ਸਮੇਂ ਦੇ ਨਾਲ ਆਪਣੇ ਕੰਮ 'ਤੇ ਜਾਣਾ ਪਊਗਾ। ਜੇ ਨਾ ਕੰਮ ਕਰੂਗਾ ਤਾਂ ਉਹ ਸਾਰੇ ਖਰਚੇ ਪੂਰੇ ਨਹੀਂ ਕਰ ਸਕਦਾ ਇੱਥੇ, ਕਿਉਂਕਿ ਮਹਿੰਗਾ ਸ਼ਹਿਰ ਆ ਇਹ, ਕਮਾਈ ਵੀ ਬਹੁਤ ਆ, ਪਰ ਇੱਥੇ ਰਹਿ ਕੇ ਬੰਦਾ ਆਪਣੇ ਜਿਹੜੇ ਸੁਪਨੇ ਉਹ ਵੀ ਪੂਰੇ ਕਰ ਸਕਦਾ, ਉਹ ਆਪਣੇ ਘਰ ਵੀ ਲੈ ਸਕਦਾ, ਕਾਰੋਬਾਰ ਵੀ ਕਰ ਸਕਦਾ, ਪਰ ਉਹਦੇ ਵਾਸਤੇ ਮਿਹਨਤ ਬਹੁਤ ਕਰਨੀ ਪੈਂਦੀ ਇੱਥੇ। ਇਸ ਕਰਕੇ ਮੈਂ ਕਿਹਾ ਵੀ ਮਸ਼ੀਨਾਂ ਵਰਗੀ ਜ਼ਿੰਦਗੀ ਆ ਉੱਥੇ, ਅਸੀਂ ਹੁਣ ਵੀ ਵੇਖਦੇ ਹਾਂ ਸਾਡੇ ਜਿਹੜੇ ਨੌਜਵਾਨ ਨੇ ਉਹ ਸੜਕਾਂ ਦੇ ਕੰਢਿਆਂ ਦੇ ਉੱਤੇ ਘਰਾਂ ਦੇ ਬਾਹਰ ਟੋਲੀਆਂ ਬਣਾ ਕੇ ਬੈਠੇ ਹੁੰਦੇ ਨੇ, ਇੱਥੇ ਇਹੋ ਜਿਹੀ ਕੋਈ ਟੋਲੀ ਨਹੀਂ ਮਿਲਦੀ, ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਉੱਥੇ,
0: ਸਾਡਾ ਨਹੀਂ ਹੁੰਦਾ।
1: ਨਹੀਂ ਹੁੰਦਾ।
0: ਦੇਖੋ ਇਸ ਤਰ੍ਹਾਂ ਵੀ ਉੱਥੇ ਬਿਨਾਂ ਕੰਮ ਕਿਤੇ ਸਰ ਜਾਂਦਾ, ਇੱਥੇ ਸਰਦਾ
1: ਨਹੀਂ ਸਰਦਾ,
0: ਠੀਕ ਹੈ ਜੀ। ਅਤੇ ਇਹਨੂੰ ਅਕਸਰ ਪਰਦੇਸੀ ਮਿੱਠੀ ਜੇਲ੍ਹ ਵੀ ਕਹਿੰਦੇ ਆ, ਮਸ਼ੀਨਾਂ ਵਰਗੀ ਜ਼ਿੰਦਗੀ ਵੀ ਕਹਿੰਦੇ ਆ, ਪਰ ਮੈਂ ਕੁਛ ਹੱਦ ਤੱਕ ਮਹਿਸੂਸ ਕਰਦਾ ਕਿ ਇਹ ਸਾਨੂੰ ਡਿਸਿਪਲਿਨ ਕਰਦੀ ਹੈ ਅਤੇ ਖਿਲਾਰਾ ਵਧਾਉਣਾ ਸਾਡੇ ਆਪਣੇ ਹੱਥ 'ਚ ਹੈ, ਅਸੀਂ ਜ਼ਿੰਦਗੀ ਨੂੰ ਬੈਲੈਂਸ ਕਰਨਾ। ਆਸਟ੍ਰੇਲੀਆ ਵਰਕ ਲਾਈਫ ਬੈਲੈਂਸ ਦੇ ਵਿੱਚ ਕਾਫੀ ਯਕੀਨ ਰੱਖਦਾ ਅਤੇ ਪਰਿਵਾਰਾਂ ਦੇ ਵਿੱਚ ਕੰਮਾਂ ਕਾਜ਼ਾਂ ਦੇ ਵਿੱਚ, ਅਤੇ ਹੁਣ ਤਾਂ ਨਿਯਮ ਇੰਨੇ ਹੋ ਗਏ ਕਿ ਕੰਮ ਤੋਂ ਬਾਅਦ ਤੁਹਾਨੂੰ ਕੌਲ ਹੀ ਨਹੀਂ ਆਉਣੀ ਕੰਮ ਦੀ। ਆਫਟਰਆਲ ਜੇ ਤੁਸੀਂ 8 ਘੰਟੇ ਕੰਮ ਕਰਦੇ ਇੰਨਾ ਤਾਂ ਕਰਨਾ ਹੀ ਚਾਹੀਦਾ।
1: ਬਿਲਕੁਲ।
0: ਅਤੇ ਐਵਰੇਜ ਆਸਟ੍ਰੇਲੀਅਨ ਬਹੁਤ ਸਖਤ ਮਿਹਨਤ ਕਰਨ ਵਾਲਾ ਬੰਦਾ ਹੈ, ਪੰਜਾਬੀ ਆਸਟ੍ਰੇਲੀਅਨ ਖਾਸ ਤੌਰ ਤੇ ਜਵਾਨ ਜਿਹੜੇ ਹੁੰਦੇ ਬਹੁਤ ਮਿਹਨਤ ਕਰਦੇ ਆ ਆਸਟ੍ਰੇਲੀਆ ਜਿਹੜਾ ਨਹੀਂ ਟਿਕਿਆ ਉਹ ਕੰਮ ਤੋਂ ਭੱਜ ਕੇ ਗਿਆ ਅਦਰਵਾਈਜ਼ ਇੱਥੇ ਕੰਮ ਕਰਨਾ ਪੈਂਦਾ ਔਰ ਅਸੀਂ ਕੰਮ ਨੂੰ ਇੰਜੋਏ ਕਰਦੇ ਹਾਂ
1: ਬਿਲਕੁਲ
0: ਕੰਮ ਬੜੀ ਮਤਲਬ ਰੀਜਨਲ ਕੰਮ ਹੁੰਦਾ ਅਤੇ ਬੱਦੇ ਰੁੱਝੇ ਕੰਮ ਨਾਲ ਕੰਮ ਲੰਮਾ ਸਮਾਂ ਕੰਮ ਨਹੀਂ ਹੁੰਦਾ ਫਿਰ ਤੁਸੀਂ ਕੰਮ ਚੇਂਜ ਕਰਦੇ ਹਾਂ ਜਾਂ ਫਿਰ ਕੰਮ ਛੱਡ ਕੇ ਪੈ ਜਾਂਦੇ ਹਾਂ ਜਾਂ ਫਿਰ ਨਵਾਂ ਕੁਛ ਕਰੋਗੇ ਕੰਮ ਮੇਰੇ ਹਿਸਾਬ ਨਾਲ ਉਹੀ ਕਰਨਾ ਚਾਹੀਦਾ ਜਿਹਨੂੰ ਤੁਸੀਂ ਆਨੰਦ ਮਾਣਦੇ ਹਾਂ ਆਸਟ੍ਰੇਲੀਆ 'ਚ ਅਪਰਚੁਨਿਟੀਜ਼ ਮੌਕੇ ਵੀ ਹੈਗੇ ਆ ਕੰਮ ਕਰਨ ਦੇ ਵੀ ਹੈਗੇ ਆ
1: ਬਿਲਕੁਲ
0: ਪਰ ਤੁਹਾਡੀ ਗੱਲ ਠੀਕ ਹੈ ਵੀ ਜਦੋਂ ਅਸੀਂ ਆਉਂਦੇ ਹਾਂ ਤੁਸੀਂ ਇਹ 'ਚ ਬੜਾ ਸੋਹਣਾ ਜ਼ਿਕਰ ਕੀਤਾ ਵੀ ਪਾਣੀ ਸਾਫ਼ ਸੁਥਰਾ ਆ ਅਤੇ ਮੱਖੀ ਮੱਛਰ ਨਹੀਂ ਹੈਗਾ ਜਿਹੜਾ ਕਿ ਸੁਣਦੇ ਸੀ ਵੀ ਆਸਟ੍ਰੇਲੀਆ 'ਚ ਮੱਖੀਆਂ ਹੈਗੀਆਂ
1: ਅਤੇ
0: ਬਹੁਤ ਖੂਬਸੂਰਤ ਕਿਤਾਬ ਆ ਜੀ ਕਿਤਾਬ ਦੀਆਂ ਜੇ ਕੋਈ ਲੈਣਾ ਚਾਹੇ ਕਿਤਾਬ ਤੁਹਾਡੇ ਕੋਲ ਇੱਥੇ ਲੈ ਸਕਦਾ
1: ਹਾਂਜੀ ਬਿਲਕੁਲ
0: ਤੁਸੀਂ ਲੈ ਸਕਦੇ ਹੋ ਜੀ ਕਿਤਾਬ ਇਹਨਾਂ ਤੋਂ ਜੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਮੁਖਤਿਆਰ ਗਿੱਲ ਹੋਰਾਂ ਨੇ ਪਿਛਲੇ ਪਾਸੇ ਉਹਨਾਂ ਦੀ ਉਹਨਾਂ ਬਾਰੇ ਜ਼ਿਕਰ ਵੀ ਕੀਤਾ ਅਤੇ ਇਹਨਾਂ ਨੇ ਕਿਤਾਬ ਆਪਣੇ ਦੋਨਾਂ ਬੱਚਿਆਂ ਨੂੰ ਡੈਡੀਕੇਟ ਕੀਤੀ ਹੈ ਅਤੇ ਮੈਂ ਸੁਣਨ ਵਾਲਿਆਂ ਨੂੰ ਦੱਸ ਦੇਵਾਂ ਜੀ ਇਹਨਾਂ ਦਾ ਇੱਕ ਬੇਟਾ ਆਕਾਸ਼ ਔਲਖ ਸਾਡੇ ਕੋਲ ਬੈਠਾ ਜੋ ਸਿੰਗਰ ਵੀ ਹੈ ਗੀਤਕਾਰ ਗੀਤ ਵੀ ਗਾਉਂਦਾ ਹੈ ਤਾਂ ਅਸੀਂ ਉਹਦੇ ਨਾਲ ਵੀ ਜ਼ਿਕਰ ਕਰਨਾ ਅਤੇ ਤੁਹਾਡੇ ਦੋ ਬੱਚਿਆਂ ਦੇ ਅਮਨਦੀਪ ਔਲਖ ਦੀ ਗੱਲ ਕੀਤੀ ਵੱਡੇ ਬੇਟੇ ਉੱਥੇ ਨੇ ਜੀ
1: ਉਹ ਗ੍ਰੀਸ ਦੇ ਵਿੱਚ ਨੇ ਜੀ
0: ਅੱਛਾ
1: ਪਹਿਲਾਂ ਦੋਹਾ ਕਤਰ ਦੇ ਵਿੱਚ ਰਹੇ ਉਹ ਦੋ ਤਿੰਨ ਸਾਲ ਅਤੇ ਉੱਥੇ ਕੁਝ ਕੰਮ ਬਹੁਤਾ ਵਧੀਆ ਨਹੀਂ ਸੀ
0: ਅਤੇ
1: ਫਿਰ ਉਹ ਘਰ ਆ ਗਿਆ ਸਾਲ ਕੇ ਘਰ ਰਿਹਾ ਅਤੇ ਦੋ ਕੁ ਸਾਲ ਪਹਿਲਾਂ ਵੀਜ਼ਾ ਉਹਦਾ ਲੱਗ ਗਿਆ ਗ੍ਰੀਸ ਦਾ ਔਰ ਵਧੀਆ ਉੱਥੇ ਕੰਮ ਕਰ ਰਿਹਾ ਉੱਥੇ ਕਾਰਡ ਉਹਨੂੰ ਮਿਲ ਗਿਆ
0: ਅਤੇ ਜੋ ਅਕਸਰ ਅਸੀਂ ਇੱਥੇ ਪਰਦੇਸੀ ਸੋਚਦੇ ਨੇ ਵੀ ਤੁਸੀਂ ਠੀਕ ਕੀਤਾ ਵੀ ਦੋਵੇਂ ਪੁੱਤਰ ਆਪਣੇ ਦੋਵੇਂ ਬੱਚੇ ਬਾਹਰ ਭੇਜਤੇ
1: ਹਾਂਜੀ ਬਿਲਕੁਲ ਭਾਵੇਂ ਇਕੱਲਤਾ ਤਾਂ ਮਹਿਸੂਸ ਹੁੰਦੀ ਬੱਚੇ ਵੀ ਮਹਿਸੂਸ ਕਰਦੇ ਆ ਘਾਟ ਮਾਪਿਆਂ ਦੀ ਅਤੇ ਮਾਪੇ ਵੀ ਕਰਦੇ ਨੇ ਸਾਡੇ ਤਾਂ ਚਲੋ ਕੋਈ ਐਡੀ ਸਮੱਸਿਆ ਨਹੀਂ ਆ ਵੀ ਅਸੀਂ ਅਜੇ ਠੀਕ ਠਾਕ ਹਾਂ ਦੋਵੇਂ ਜੀ ਤਾਂ ਆਪਣੀ ਦੌੜ ਭੱਜ ਕਰ ਸਕਦੇ ਹਾਂ ਆਪਣਾ ਕੰਮ ਵੀ ਕਰ ਰਹੇ ਹਾਂ ਸਾਰਾ ਕੁਛ ਔਰ ਬਹੁਤ ਸਾਰੇ ਜਿਹੜੇ ਮਾਪੇ ਉੱਥੇ ਬਿਰਧ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਆ ਅਤੇ ਇਹ ਬੱਚਿਆਂ ਨੂੰ ਉੱਥੇ ਕੋਈ ਕਾਰੋਬਾਰ ਐਡੇ ਵਧੀਆ ਨਹੀਂ ਹੈਗੇ ਜੋ ਮੈਂ ਸਮਝਦਾ ਵੀ ਇੱਥੇ ਜਿੰਨਾ ਕੁ ਕਮਾ ਰਹੇ ਆ ਨਾ ਜੋ ਕੁਛ ਕਰ ਰਹੇ ਆ ਉੱਥੇ ਇੰਨਾ ਕੁ ਵੀ ਨਹੀਂ ਹੀ ਕਰ ਸਕਦੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ ਬਹੁਤ ਸਾਰੇ ਮਹਿਕਮੇ ਆ ਜਿਨ੍ਹਾਂ ਦੇ ਵਿੱਚ ਵਕੰਸੀਆਂ ਖਾਲੀ ਹੋ ਰਹੀਆਂ ਨੇ ਔਰ ਭਰਤੀ ਨਹੀਂ ਕੀਤੀ ਜਾ ਰਹੀ ਉਹ ਪਤਾ ਨਹੀਂ ਸਰਕਾਰਾਂ ਦੀਆਂ ਕੀ ਨੀਤੀਆਂ ਨੇ ਪ੍ਰਾਈਵੇਟ ਕੰਮ ਆ ਅਤੇ ਉੱਥੇ ਵੱਧ ਤੋਂ ਵੱਧ ਸਿਕਿਉਰਿਟੀ ਗਾਰਡ ਆ 10-12 ਹਜ਼ਾਰ 15 ਹਜ਼ਾਰ ਦੇ ਵਿੱਚ ਕੰਮ ਕਰ ਰਹੇ ਉਹਦੇ ਵਿੱਚ ਅੱਜ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ
0: ਉੱਥੇ
1: ਆਪਣਾ ਗੁਜ਼ਾਰਾ ਨਹੀਂ ਹੋ ਸਕਦਾ ਖਰਚੇ ਨਹੀਂ ਪੂਰਾ ਕਰ ਸਕਦਾ ਬੰਦਾ ਇਸ ਕਰਕੇ ਬਾਹਰ ਆਉਣਾ ਇਹਨਾਂ ਲਈ ਠੀਕ ਆ ਇੱਥੇ ਆਪਣੀ ਜ਼ਿੰਮੇਵਾਰੀ ਵੀ ਸਮਝ ਰਹੇ ਆ ਔਰ ਕੰਮ ਵੀ
0: ਮੰਨਦੇ ਆ ਵੀ ਬੱਚਿਆਂ ਨੂੰ ਬਾਹਰ ਭੇਜਣ ਦਾ ਇੱਕ ਕਾਰਨ ਚੰਗਾ ਕੰਮ ਨਾ ਮਿਲਣਾ ਚੰਗੀ ਨੌਕਰੀ ਨਾ ਮਿਲਣਾ
1: ਦੂਸਰਾ ਮਾਹੌਲ ਵੀ ਇਸ ਵੇਲੇ ਉੱਥੇ ਬਹੁਤ ਖਰਾਬ ਆ ਇੱਕ ਤਾਂ ਨਸ਼ੇ ਬਹੁਤ ਜ਼ਿਆਦਾ ਸਮੈਕ ਦਾ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚ ਖਤਮ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਵਿਹਲਾ ਹੋਊਗਾ ਤੇ ਵਿਹਲੇ ਉਹੋ ਜਿਹੇ ਦੋਸਤ ਮਿਲਣਗੇ ਤੇ ਜੇ ਲਾ ਲਓ ਸ਼ਰਾਬ ਵਾਲਾ ਮਿਲ ਗਿਆ ਉਹ ਸ਼ਰਾਬ ਗਜਾਊਗਾ ਜੇ ਸਮੈਕ ਵਾਲਾ ਉਹ ਸਮੈਕ ਗਜਾਊਗਾ ਇੱਦਾਂ ਕਰਕੇ ਤੇ ਦੂਸਰੇ ਪਾਸੇ ਗੈਂਗਸਟਰ ਉੱਥੇ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਉੱਥੇ ਗਰੁੱਪ ਬਣੇ ਪਤਾ ਨਹੀਂ ਕੀ ਟੌਰ ਬਣਾਉਣ ਵਾਸਤੇ ਕੁਝ ਕਰ ਰਿਹਾ ਔਰ ਬਹੁਤ ਸਾਰੀਆਂ ਹਤਿਆਵਾਂ ਉੱਥੇ ਹੋ ਰਹੀਆਂ ਨੇ
0: ਚਲੋ ਥੋੜ੍ਹਾ ਜਿਹਾ ਇਹ ਦੱਸਿਓ ਹੁਣ ਤੁਸੀਂ ਜ਼ਿਕਰ ਕਰ ਹੀ ਦਿੱਤਾ
1: ਜੀ ਜੀ
0: ਅਤੇ ਜੋ ਨਸ਼ੇ ਦਾ ਕੰਮ ਹੋ ਰਿਹਾ ਜਾਂ ਗੈਂਗਸਟਰ ਜਾਂ ਮੌਜੂਦਾ ਸਰਕਾਰ ਦੇ ਆਉਣ ਨਾਲ ਕੋਈ ਫਰਕ ਪਿਆ ਜਾਂ ਇਹ ਸਰਕਾਰਾਂ ਮਿਲ ਜੁਲ ਕੇ ਕੰਮ ਹੋ ਰਿਹਾ
1: ਮਿਲ ਜੁਲ ਕੇ ਹੀ ਅਸੀਂ ਸਮਝਦੇ ਹਾਂ ਹੋ ਰਿਹਾ ਜੀ ਅੱਗੇ ਨਾਲੋਂ ਵਧਿਆ ਵਾ
0: ਅੱਛਾ
1: ਭਾਵੇਂ ਜੋ ਮਰਜ਼ੀ ਲਹਿਰਾਂ ਇਹਨਾਂ ਨੇ ਚਲਾਈਆਂ ਇਹ ਸਰਕਾਰ ਨੇ ਬਹੁਤ ਵੱਡੀ ਪੱਧਰ ਤੇ ਉੱਤੇ ਸਮਗਲਰ ਵੀ ਫੜੇ ਹੋਣਗੇ ਫੜੇ ਵੀ ਜੋ ਦਾਅਵੇ ਕਰ ਰਹੇ ਆ ਪਰ ਇਸ ਦੇ ਬਾਵਜੂਦ ਵੀ ਹਰ ਪਿੰਡ ਹਰ ਗਲੀ ਦੇ ਵਿੱਚੋਂ ਨਸ਼ਾ ਜਿਹੜਾ ਬੜੇ ਆਰਾਮ ਦੇ ਨਾਲ ਮਿਲ ਰਿਹਾ ਔਰ ਨੌਜਵਾਨ ਲਗਾਤਾਰ ਮਰ ਰਹੇ ਨੇ
0: ਸੋ ਈਜ਼ੀ ਅਵੇਲੇਬਿਲਿਟੀ ਇੱਕ ਬਹੁਤ ਵੱਡਾ ਕਾਰਨ ਹੈ
1: ਬਿਲਕੁਲ ਜੀ
0: ਔਰ ਇੱਥੇ ਪਤਾ ਲੱਗਦਾ ਵੀ ਇਹ ਬਿਨਾਂ ਸਰਕਾਰ ਦੀ ਸ਼ਾਇਦ ਉਹ ਨਹੀਂ ਵਿਕ ਸਕਦਾ
1: ਨਹੀਂ ਵਿਕ ਸਕਦਾ ਜੀ
0: ਇਹ ਜਾਣ ਬੁੱਝ ਕੇ ਪੰਜਾਬ ਦੀ ਜਵਾਨੀ ਨੂੰ ਇਸ ਪਾਸੇ ਧੱਕਿਆ ਗਿਆ ਜਾਂ ਇੱਧਰ ਨੂੰ ਲਾਇਆ ਗਿਆ ਤੁਸੀਂ ਮੰਨਦੇ ਹੋ ਵਾਹ ਜੀ ਵਾਹ ਬਹੁਤ ਸੋਹਣੀਆਂ ਗੱਲਾਂ ਹੋ ਰਹੀਆਂ ਜੀ ਅਤੇ ਕਿਉਂਕਿ ਗੱਲਬਾਤ ਉੱਥੋਂ ਦੀ ਅਨਇੰਪਲੋਇਮੈਂਟ ਦੀ ਹੋ ਰਹੀ ਸੀ ਨੌਕਰੀ ਨਾ ਮਿਲਣਾ ਇਹਨਾਂ ਦੇ ਇੱਕ ਕਿਤਾਬ ਦੇ ਵਿੱਚ ਆਰਟੀਕਲ ਵੀ ਹੈ ਵੀ IPS ਅਫਸਰ ਬਣਨ ਦਾ ਸੁਪਨਾ ਸੀ ਪਰ ਪਹੁੰਚ ਗਿਆ ਆਸਟ੍ਰੇਲੀਆ ਲਵਪ੍ਰੀਤ ਸਿੰਘ ਲਾਡੀ ਅਤੇ ਮੈਂ ਅਜੇ ਆਰਟੀਕਲ ਨਹੀਂ ਪੜ੍ਹਿਆ ਵੈਸੇ ਜਦੋਂ ਤੁਸੀਂ ਮਿਲੇ ਤੁਸੀਂ ਲੱਗਾ ਸੀ ਵੀ ਲਵਪ੍ਰੀਤ ਲਾਡੀ ਨੂੰ ਕੋਈ ਗਿਲਾ ਸੀ ਕਿ ਮੈਂ ਯਾਰ ਕਿੱਥੇ ਅਫਸਰ ਬਣਨਾ ਸੀ ਅਤੇ ਕਿੱਥੇ ਮੈਂ ਆਸਟ੍ਰੇਲੀਆ ਆ ਗਿਆ
1: ਉਹ ਕਹਿੰਦਾ ਜੀ ਮੈਂ ਪੜ੍ਹਾਈ ਦੇ ਵਿੱਚ ਬਹੁਤ ਤੇਜ਼ ਸਾਂ ਵਧੀਆ ਸੀ ਮੇਰੀ ਸਾਰੀ ਜ਼ਿੰਦਗੀ ਚੱਲ ਰਹੀ ਅਤੇ ਅਜੇ ਪੜ੍ਹਾਈ ਚੱਲਦਿਆਂ ਚੱਲਦਿਆਂ ਉਹਦੇ ਪਿਤਾ ਜੀ ਦੀ ਮੌਤ ਹੋ ਗਈ ਘਰ ਦੇ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਉੱਥੇ ਉਹਨੂੰ ਆਪਣੀ ਪੜ੍ਹਾਈ ਛੱਡ ਕੇ ਅਤੇ ਫਿਰ ਕੰਮ ਕਰਨਾ ਪਿਆ ਉੱਥੇ ਉਹ ਕਹਿੰਦਾ ਵੀ ਕੰਮ ਜਿਹੋ ਜਿਹੇ ਮੈਨੂੰ ਉੱਥੇ ਮਿਲ ਰਿਹਾ ਸੀ ਕੋਸ਼ਿਸ਼ ਕਰ ਰਿਹਾ ਸਾਂ ਉਹਦੇ ਨਾਲ ਵੀ ਘਰ ਦਾ ਗੁਜ਼ਾਰਾ ਨਹੀਂ ਸੀ ਅਤੇ ਫਿਰ ਇੱਥੇ ਉਹਦੇ ਕੋਈ ਰਿਸ਼ਤੇਦਾਰ ਸੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਅਤੇ ਉਹ ਇੱਥੇ ਪਹੁੰਚ ਗਿਆ ਤੇ ਹੁਣ ਠੀਕ ਹੈ ਇੱਥੇ ਵਧੀਆ ਵਾ ਪਰ ਹੁਣ ਵੀ ਉਹ ਚਾਹੁੰਦਾ ਵੀ ਵੱਧ ਤੋਂ ਵੱਧ ਚੰਗੀ ਪੜ੍ਹਾਈ ਕਰਕੇ ਔਰ ਚੰਗੀ ਸਰਵਿਸ ਦੇ ਉੱਤੇ ਜਾਣਾ ਵਾ
0: ਇੱਥੇ ਵੀ ਉਹ ਪੁਲਿਸ 'ਚ ਜਾਣ ਦੀ ਸੋਚਦਾ
1: ਹੋ ਸਕਦਾ ਚਲੇ ਜਾਵੇ ਪੜ੍ਹਾਈ ਕਰ ਰਿਹਾ ਉਹ
0: ਪੜ੍ਹਾਈ ਕਰ
1: ਨਾਲ ਮਿਹਨਤ ਵੀ ਕਰ ਰਿਹਾ
0: ਬਹੁਤ ਚੰਗਾ ਲੱਗਾ ਜੀ ਬਹੁਤ ਚੰਗਾ ਦੇਖੋ ਖਾਸ ਖਾਸ ਲੋਕਾਂ ਦੇ ਜ਼ਿਕਰ ਨੇ ਔਰ ਡੇਢ ਡੇਢ ਦੋ ਦੋ ਪੇਜ 'ਤੇ ਇਹ ਚੈਪਟਰ ਨੇ ਇਹੋ ਜਿਹੀਆਂ ਕਿਤਾਬਾਂ ਦਾ ਅੱਜ ਕੱਲ੍ਹ ਬਹੁਤ ਰਿਵਾਜ਼ ਹੈ ਵੀ ਅਸੀਂ ਜਿੱਥੋਂ ਮਰਜ਼ੀ ਸ਼ੁਰੂ ਕਰ ਲੈਂਦੇ ਹਾਂ ਠੀਕ ਹੈ ਜੀ ਅਤੇ ਔਲਖ ਸਾਹਿਬ ਸ਼ਾਇਰ ਵੀ ਨੇ ਔਲਖ ਸਾਹਿਬ ਇਹਨਾਂ ਦੇ ਕਿਤਾਬ ਦੇ ਵਿੱਚ ਵੀ ਇੱਕ ਕਵਿਤਾ ਆ ਜਦੋਂ ਜਾਂਦੇ ਨਹੀਂ ਕਿਸੇ ਨਵ ਸਫ਼ਰ 'ਤੇ ਪੜ੍ਹਦੇ ਨਹੀਂ ਕੋਈ ਨਵੀਂ ਕਿਤਾਬ ਠੀਕ ਹੈ ਇਹ ਵੀ ਤੁਸੀਂ ਜ਼ਿਕਰ ਕੀਤਾ ਅਤੇ ਮੈਂ ਚਾਹਾਂਗਾ ਕਿ ਤੁਸੀਂ ਕਿਤਾਬ ਦੇ ਨਾਲ ਨਾਲ ਆਪਣੀ ਉਸ ਕਵਿਤਾ ਦਾ ਵੀ ਕੁਛ ਜਿਹੜੇ ਕੁਛ ਬੋਲ ਆ ਸਾਡੇ ਨਾਲ ਸਾਂਝੇ ਕਰੋ
1: ਹਾਂ ਬਿਲਕੁਲ ਜੀ ਕਵਿਤਾ ਜੀ ਵੀ ਬੇਕਦਰਾਂ ਦੀ ਦੁਨੀਆ ਅੰਦਰ ਨਾ ਘਰ ਬੈਠੀ ਪਿਆਰ ਸੋਹਣਿਆ ਬੇਕਦਰਾਂ ਦੀ ਦੁਨੀਆ ਅੰਦਰ ਨਾ ਘਰ ਬੈਠੀ ਪਿਆਰ ਸੋਹਣਿਆ ਸੱਜਣਾ ਛੱਡ ਕੇ ਕਦ ਤੁਰ ਜਾਣਾ ਕੋਈ ਨਹੀਂ ਇਤਬਾਰ ਸੋਹਣਿਆ ਦੁਨੀਆ ਕੋਲੋਂ ਓਹਲਾ ਕਰਕੇ ਖਾਈਏ ਭਾਵੇਂ ਆਪਣਾ ਗੁੜ ਹੀ ਦੁਨੀਆ ਕੋਲੋਂ ਓਹਲਾ ਕਰਕੇ ਖਾਈਏ ਭਾਵੇਂ ਆਪਣਾ ਗੁੜ ਹੀ ਲੋਕਾਂ ਦਾ ਕੀ ਮੂੰਹ ਫੜ ਲੈਣਾ ਖੰਭ ਬਣਾਉਂਦੇ ਡਾਰ ਸੋਹਣਿਆ ਤੇ ਹੱਸਦਿਆਂ ਦੇ ਘਰਨੇ ਵਸਦੇ ਕਹਿਣ ਸਿਆਣੇ ਲੋਕ ਸਦਾ ਹੀ ਪਿਆਰ ਦੇ ਬਦਲੇ ਪਿਆਰ ਜੇ ਲੈਣਾ ਨਾ ਰੱਖ ਦਿਲ ਵਿੱਚ ਖਾਰ ਸੋਹਣਿਆ
0: ਤੇ
1: ਯਾਰ ਬਣਾਵੀ ਐਸੇ ਜਿਹੜੇ ਲੋੜ ਪਿਆ ਬਣ ਜਾਵਣ ਬਾਹਾਂ ਇਹ ਨਾ ਹੋਵੇ ਪਿੱਠ ਤੇਰੀ ਤੇ ਕਰਨ ਯਾਰ ਹੀ ਵਾਰ ਸੋਹਣਿਆ ਤੇ ਹਰ ਕੋਈ ਇੱਥੇ ਖਾਣ ਨੂੰ ਪੈਂਦਾ ਵੇਖ ਲਵੋ ਜੇ ਛੇੜ ਕਿਸੇ ਨੂੰ ਤੇ ਬਿਨਾਂ ਮਿਆਨੋ ਚੁੱਕੀ ਫਿਰਦਾ ਹੱਥਾਂ ਵਿੱਚ ਤਲਵਾਰ ਸੋਹਣਿਆ ਰਾਜ ਨਹੀਂ ਜੋ ਸੇਵਾ ਕੀਤੀ ਤੂੰ ਵੀ ਸਮਝੇ ਮੈਂ ਵੀ ਜਾਣਾ ਸਿਆਸੀ ਸ਼ੇਰ ਹੈ ਤੇ ਜਾਣ ਤੇਰੀ ਨੂੰ ਦੁਨੀਆਂ ਰੋਵੇ ਹੱਥ ਅਕਲ ਨੂੰ ਮਾਰ ਸੋਹਣਿਆ ਤੇ ਅਖੀਰ ਦੇ ਵਿੱਚ ਜੀ ਦੁਨੀਆਂ ਨੂੰ ਜੇ ਵਸ ਵਿੱਚ ਕਰਨਾ ਇਹ ਕਾਰਜ ਵੀ ਹੋ ਸਕਦਾ ਹੈ ਦੁਨੀਆਂ ਨੂੰ ਜੇ ਵਸ ਵਿੱਚ ਕਰਨਾ ਇਹ ਕਾਰਜ ਵੀ ਹੋ ਸਕਦਾ ਹੈ ਉੱਚੇ ਰੱਖ ਨਿਸ਼ਾਨੇ ਔਲਖ ਤੇ ਮਨ ਚੋਂ ਕੱਢ ਹੰਕਾਰ ਸੋਹਣਿਆ ਉੱਚੇ ਰੱਖ ਨਿਸ਼ਾਨੇ ਔਲਖ ਤੇ ਮਨ ਚੋਂ ਕੱਢ ਹੰਕਾਰ ਸੋਹਣਿਆ
0: ਵਾਹ ਜੀ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਤੁਸੀਂ ਜੀ ਬਿਲਕੁਲ ਬੜੀ ਦੂਰਅੰਦੇਸ਼ੀ ਨਾਲ ਰੱਖਦੇ ਹਾਂ ਅਤੇ ਹੁਣ ਕਿਉਂਕਿ ਗੱਲਾਂ ਕੁਛ ਪੁਰਾਣੀਆਂ ਹੋ ਰਹੀਆਂ ਅਤੇ ਮੈਂ ਫਿਰ ਸੁਰਮੇਦਾਨੀ ਗਾਣਾ ਦਿਦਾਰ ਸੰਧੂ ਸੁਰਿੰਦਰ ਕੌਰ ਹੋਣਾ ਦਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਅਤੇ ਮੈਨੂੰ ਲੱਗ ਰਿਹਾ ਜੀ ਔਲਖ ਸਾਹਿਬ ਤੁਸੀਂ ਸਾਨੂੰ ਟਾਈਮ ਇੱਕ ਹਫ਼ਤਾ ਹੋਰ ਦਿਓ ਸਮਾਂ ਘੱਟ ਹੈ ਤੁਹਾਡੇ ਬੇਟੇ ਨਾਲ ਵੀ ਸੰਗੀਤ ਦੀ ਦੁਨੀਆ ਨਾਲ ਜਾਣਾ
1: ਤੁਸੀਂ ਹਾਂਜੀ
0: ਅਤੇ ਤੁਹਾਡੇ ਨਾਲ ਫਿਰ ਇਹ ਸ਼ਾਇਰੀ ਮੈਂ ਅੱਗੇ ਗੱਲਬਾਤ ਜਾਰੀ ਰੱਖੂੰਗਾ ਵਾਹ ਜੀ ਵਾਹ ਬਹੁਤ ਸੋਹਣੀ ਸੁਣਦੇ ਰਹੋ ਤੁਸੀਂ ਗੱਲਾਂ ਜੁਗਲ ਪ੍ਰੋਗਰਾਮ 88.6 ਤੁਹਾਡਾ ਆਪਣਾ ਲੋਕਲ ਰੇਡੀਓ ਸਟੇਸ਼ਨ

0: ਤੁਸੀਂ ਸੁਣ ਰਹੇ ਹੋ ਗੱਲਾਂ ਚੁਗਲ ਪ੍ਰੋਗਰਾਮ ਮੈਂ ਹਾਂ ਵਿੱਕੀ ਸਿੰਘ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵੱਲ ਵਧ ਰਹੇ ਹਾਂ ਅਤੇ ਅੱਜ ਗੱਲਬਾਤ ਮੇਰੇ ਸਟੂਡੀਓ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਮੈਨੂੰ ਤਾਂ ਚਾਹ ਚੜ੍ਹ ਗਿਆ ਕਿ ਬੜਾ ਸੰਗੀਤਕ ਮਾਹੌਲ ਬਣਿਆ ਆਕਾਸ਼ ਔਲਖ ਆਕਾਸ਼ਦੀਪ ਸਾਡੇ ਆਸਟ੍ਰੇਲੀਆ ਦਾ ਆਪਣਾ ਨੌਜਵਾਨ ਕ੍ਰੈਗੀ ਬੰਦ ਏਰੀਏ 'ਚ ਰਹਿੰਦਾ ਅਤੇ ਸੰਗੀਤ ਨਾਲ ਅਥਾਹ ਪਿਆਰ ਰੱਖਦਾ ਅਤੇ ਆਪਣੇ ਪਿਤਾ ਜੀ ਨਾਲ ਉਹ ਇੱਥੇ ਸਾਂਝ ਪਾਉਣ ਆਇਆ ਸੀ ਅਤੇ ਅਸੀਂ ਫਿਰ ਉਹਨਾਂ ਦੇ ਹੁਣ ਸਮੇਂ ਦਾ ਫਾਇਦਾ ਲੈ ਰਹੇ ਹਾਂ ਆਕਾਸ਼ ਜੀ ਵੀ ਕਿਉਂ ਨਾ ਤੁਹਾਡੇ ਨਾਲ ਕੋਈ ਸੰਗੀਤ ਦੀ ਇਸ ਜਰਨੀ ਦੀ ਗੱਲ ਕੀਤੀ ਜਾਵੇ ਤੁਹਾਡੇ ਕੰਮਾਂ ਬਾਰੇ ਗੱਲ ਕੀਤੀ ਜਾਵੇ ਤੁਹਾਡੇ ਗੀਤ ਵੀ ਸੁਣਦੇ ਹਾਂ ਦੁਬਾਰਾ ਇੱਕ ਵਾਰੀ ਸਟੂਡੀਓ 'ਚ ਸਵਾਗਤ
1: ਹਾਂਜੀ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਿਹੜੇ ਵੀ ਗੱਲਾਂ 'ਚੋਂ ਗੱਲ ਪ੍ਰੋਗਰਾਮ ਸੁਣ ਰਹੇ ਜੀ
0: ਜੀ ਸਦਕੇ ਜੀ ਸਦਕੇ ਬਹੁਤ ਚੰਗਾ ਲੱਗਾ ਅਤੇ ਆਕਾਸ਼ ਜੀ ਕਦੋਂ ਆਏ ਸੀ ਆਸਟ੍ਰੇਲੀਆ ਤੁਸੀਂ ਤਾਂ ਪਹਿਲਾਂ ਦੱਸੋ
1: ਮੈਂ 2023 ਦੇ ਅਕਤੂਬਰ ਮਹੀਨੇ ਦੇ ਲਾਸਟ 'ਚ ਆਇਆ ਸੀ 28 ਤਰੀਕ ਨੂੰ
0: ਅੱਛਾ ਜੀ
1: ਹਾਂਜੀ
0: 3 ਸਾਲ ਹੋ ਗਏ ਹੈ ਨਾ
1: ਹਾਂਜੀ ਜੀ 3 ਸਾਲ ਹੋ ਗਏ
0: ਅਤੇ ਇੱਥੇ ਤੁਸੀਂ ਐਜ਼ ਏ ਪੜ੍ਹ ਰਹੇ ਹੋ ਅੱਜ ਕੱਲ੍ਹ ਕੰਮ ਵੀ ਕਰ ਰਹੇ ਹੋ
1: ਹਾਂਜੀ ਹੁਣ ਤਾਂ ਫਿਲਹਾਲ ਸਟੱਡੀ ਮੁੱਕ ਗਈ ਆ
0: ਅੱਛਾ ਜੀ
1: ਅਤੇ ਮੈਂ ਉੱਦਾਂ ਬ੍ਰਿਕਲਿੰਗ ਦੇ ਵਿੱਚ ਪੜ੍ਹਿਆ ਮਤਲਬ ਜਿਹੜਾ ਆਪਣਾ ਕੰਸਟਰਕਸ਼ਨ ਦੇ ਵਿੱਚ ਅਤੇ ਮੈਂ ਡਿਪਲੋਮਾ ਕੀਤਾ ਉਹਦਾ
0: ਅੱਛਾ ਜੀ
1: ਹਾਂਜੀ
0: ਅਤੇ ਮੈਂ ਇਸ ਕਰਕੇ ਪੁੱਛਿਆ ਸੀ ਵੀ ਇੱਥੋਂ ਦੀ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚ ਆਪਣਾ ਜਿਹੜਾ ਸੰਗੀਤ ਦਾ ਸ਼ੌਕ ਸੀਗਾ ਇਹਨੂੰ ਤੁਸੀਂ ਕਿਵੇਂ ਕਾਇਮ ਰੱਖਿਆ
1: ਜੀ ਮੈਂ 10ਵੀਂ ਕਲਾਸ ਦੇ ਵਿੱਚ ਜਦੋਂ ਪੜ੍ਹਦਾ ਸੀ ਤਾਂ ਇੱਕਦਮ ਇੱਦਾਂ ਲਿਖਣ ਦੀ ਚਾਹਤ ਜਾਗ ਗਈ ਪਤਾ ਨਹੀਂ ਇੱਦਾਂ ਕਾਪੀ 'ਤੇ ਬੈਠਿਆਂ ਕਲਾਸ ਦੇ ਵਿੱਚ ਕੁਝ ਲਿਖਿਆ
0: ਅੱਛਾ
1: ਅਤੇ ਕੁਝ ਮਿੱਤਰਾਂ ਨੂੰ ਸੁਣਾਇਆ ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਅਤੇ ਕਹਿੰਦੇ ਕਿ ਬਹੁਤ ਵਧੀਆ ਲਿਖਿਆ ਤੂੰ ਅਤੇ ਪਤਾ ਨਹੀਂ ਕਿ ਕਿੱਦਾਂ ਸ਼ੁਰੂਆਤ ਹੋਈ ਮੇਰੇ ਇਸ ਕਰੀਅਰ ਦੀ ਜਦੋਂ ਉਹਨਾਂ ਨੂੰ ਵਧੀਆ ਲੱਗਾ ਤਾਂ ਮੈਨੂੰ ਵਧੀਆ ਲੱਗਾ ਕਿ ਸ਼ਾਇਦ ਮੈਂ ਹੋਰ ਕੁਛ ਵਧੀਆ ਲਿਖ ਕੇ ਵੇਖਾਂ
0: ਅੱਛਾ
1: ਮੈਂ ਹੋਰ ਲਿਖਿਆ ਉਹਨਾਂ ਨੂੰ ਸੁਣਾਇਆ ਇਸੇ ਤਰ੍ਹਾਂ ਹੀ ਫਿਰ ਮੈਂ ਜਦੋਂ ਸੁਣਾਉਂਦਾ ਸੀ ਉਹ ਸੁਣਦੇ ਸੀ ਅਤੇ ਮਤਲਬ ਮੈਂ ਸੁਣਾਉਂਦਾ ਸੀ ਉਹਨਾਂ ਨੂੰ ਵਧੀਆ ਲੱਗਦਾ ਸੀ ਇਸੇ ਕਰਕੇ ਮੇਰਾ ਹੌਸਲਾ ਵੱਧਦਾ ਗਿਆ ਅਤੇ ਮੈਂ ਲਿਖਣ ਦਾ ਸ਼ੌਕੀਨ ਹੋ ਗਿਆ ਮਤਲਬ ਘਰ ਵਿੱਚ ਵੀ ਕਿਤਾਬਾਂ ਡੈਡੀ ਜੀ ਵੀ ਲਿਖਦੇ ਸਨ ਸ਼ਾਇਦ ਉਹਨਾਂ ਦੇ ਮਤਲਬ ਕਹਿ ਲਓ ਵੀ
0: ਮੈਨੂੰ ਲੱਗਦਾ ਵੀ ਘਰ 'ਚ ਪੜ੍ਹਨ ਲਿਖਣ ਦਾ ਮਾਹੌਲ ਸੀਗਾ
1: ਹਾਂਜੀ
0: ਕਵਿਤਾ ਦੀ ਸਾਂਝ ਉਹਦੇ ਨਾਲ ਪੈ ਗਈ
1: ਹਾਂਜੀ
0: ਬਾਜੀ ਇੱਕ ਬੜਾ ਵੱਡਾ ਫਰਕ ਪੈਂਦਾ ਜੀ ਇਸ ਗੱਲ ਦਾ
1: ਹਾਂਜੀ
0: ਅਤੇ ਪਰ ਤੁਸੀਂ ਵੱਡੀ ਗੱਲ ਆ ਵੀ ਉਸ ਆਪਣੇ ਸ਼ੌਕ ਨੂੰ ਇੱਥੇ ਕੰਮ ਕਾਜ ਕਰਦਿਆਂ ਪੜ੍ਹਦਿਆਂ ਲਿਖਦਿਆਂ ਵੀ ਕਾਇਮ ਰੱਖਿਆ
1: ਹਾਂਜੀ ਮੇਰਾ ਨਾ ਸੁਪਨਾ ਹੀ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਆਉਣਾ ਹੈ
0: ਅੱਛਾ ਜੀ
1: ਮਤਲਬ ਮੈਂ ਇੱਥੇ ਆਣ ਕੇ ਨਹੀਂ ਇਹ ਸ਼ੌਕ ਸ਼ੁਰੂ ਕੀਤਾ ਮੇਰਾ ਸ਼ੌਕ ਉੱਥੋਂ ਹੀ ਮਤਲਬ ਡੈਡੀ ਜੀ ਨੇ ਕਹਿਣਾ ਕਿ ਫੌਜ ਦੀ ਭਰਤੀ ਦੇਖ ਲਾ ਜਾਂ ਪੁਲਿਸ ਦੇ ਵਿੱਚ ਹੋ ਜਾ ਅਤੇ ਮੈਂ ਕਹਿੰਦਾ ਸੀ ਕਿ ਜੇ ਮੈਂ ਇਹਨਾਂ ਦੇ ਵਿੱਚ ਚਲ ਗਿਆ ਸ਼ਾਇਦ ਮੈਂ ਆਪਣਾ ਇਹ ਆਪਣਾ ਸੁਪਨਾ ਪੂਰਾ ਨਾ ਕਰ ਸਕਾਂ ਕਿਉਂਕਿ ਤੁਹਾਨੂੰ ਪਤਾ ਵਾ ਉੱਥੇ ਫਿਰ 50-60 ਹਜ਼ਾਰ ਦੀ ਨੌਕਰੀ ਦੇ ਵਿੱਚ ਹੋਰ ਰੁਝੇਵੇਂ ਵੱਧ ਜਾਂਦੇ ਬੰਦੇ ਦੇ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਹੀ ਸੀ ਕਿ ਚਲੋ 2-3 ਸਾਲ ਹੱਡ ਤੋੜ ਮਿਹਨਤ ਕਰਾਂਗੇ ਬਾਅਦ 'ਚ ਕਿਤੇ ਸੁੱਖ ਆਊਗਾ ਅਤੇ ਹੌਲੀ ਹੌਲੀ ਆਪਣੇ ਸ਼ੌਂਕ ਵੱਲ ਧਿਆਨ ਦੇਵਾਂਗੇ
0: ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਨਹੀਂ ਬਹੁਤ ਵੱਡੀ ਗੱਲ ਕੀਤੀ ਜੀ ਬਹੁਤ ਬਹੁਤ ਸੋਹਣੀ ਸੋਚ ਹੈ ਅਤੇ ਇਹਦੇ ਨਾਲ ਫਿਰ ਤੁਸੀਂ ਸੰਗੀਤ ਸਿੱਖਿਆ ਵੀ ਮਿਊਜ਼ਿਕ ਵੀ ਸਿੱਖਿਆ
1: ਨਹੀਂ ਜੀ ਮੈਂ ਸਿੱਖਿਆ ਨਹੀਂ ਹੈ ਮਤਲਬ ਇੱਦਾਂ ਮਾੜਾ ਚੰਗਾ ਗਾ ਲੈਂਦਾ ਵੈਸੇ ਚਲੋ ਅੱਜ ਕੱਲ੍ਹ ਤੁਹਾਨੂੰ ਪਤਾ ਡਿਜੀਟਲ ਦਾ ਦੌਰ ਆ
0: ਹਾਂਜੀ ਹਾਂਜੀ
1: ਅਤੇ ਅੱਜ ਕੱਲ੍ਹ ਜਿਹਦੇ ਕੋਲੋਂ ਕਲਮ ਹੈਗੀ ਆ ਉਹ ਆਪਣਾ ਸ਼ੌਂਕ ਮਤਲਬ ਲੈ ਕੇ ਆ ਜਾਂਦਾ ਵਾ
0: ਅੱਗੇ
1: ਲੋਕਾਂ ਦੇ ਕਈਆਂ ਨੂੰ ਚਲੋ ਤੁਹਾਡੀ ਲਿਖਤ ਪਸੰਦ ਆ ਜਾਂਦੀ ਆ ਜਾਂ ਕੁਝ ਤੁਹਾਡੀ ਆਵਾਜ਼ ਕਿਤੇ ਕੁਦਰਤੀ ਮੈਚ ਹੋ ਜਾਂਦੀ ਆ ਹਾਂਜੀ ਮਤਲਬ ਵੀ ਅੱਜ ਕੱਲ੍ਹ ਡਿਜੀਟਲ ਦਾ ਜ਼ਮਾਨਾ ਵਾ ਜੇ ਤੁਸੀਂ ਵਧੀਆ ਲਿਖ ਸਕਦੇ ਜੇ ਵਧੀਆ ਕੁਝ ਲੋਕਾਂ ਤੱਕ ਪਹੁੰਚਾ ਸਕਦੇ ਜੇ ਅਤੇ ਅੱਗੇ ਪਰਮਾਤਮਾ ਭਲੀ ਕਰੇ
0: ਨਹੀਂ ਮੈਂ ਥੋੜ੍ਹਾ ਜਾਣਨਾ ਚਾਹੁੰਦਾ ਡਿਜੀਟਲ ਯੁੱਗ ਦਾ ਮਤਲਬ ਹੈ ਵੀ ਸੰਗੀਤ ਅੱਜ ਕੱਲ੍ਹ ਗਾਣਾ ਗਾਉਣਾ ਜਾਂ ਗਾਣਾ ਬਣਾਉਣਾ ਸੌਖਾ ਹੋ ਗਿਆ ਕਿ ਔਖਾ ਹੋ ਗਿਆ
1: ਕੰਪੀਟੀਸ਼ਨ ਤਾਂ ਬਹੁਤ ਵੱਧ ਗਿਆ ਜੀ ਅੱਗੇ ਨਾਲੋਂ ਪਰ ਗਾਣਾ ਬਣਾਉਣਾ ਮੈਂ ਮੰਨਦਾ ਕਿ ਜਾਂ ਗਾਣੇ ਨੂੰ ਪਬਲਿਸ਼ ਕਰਨਾ ਥੋੜ੍ਹਾ ਪਹਿਲਾਂ ਮੁਕਾਬਲੇ ਸੌਖਾ ਹੋ ਗਿਆ ਹੈ ਪਹਿਲਾਂ ਤੁਹਾਨੂੰ ਪਤਾ ਸੀ ਕਿ ਸਟੇਜਾਂ ਦੇ ਉੱਤੇ ਗਾਉਣਾ ਪੈਂਦਾ ਸੀ ਜਾ ਕੇ ਤੂੰਬੀਆਂ ਦੇ ਨਾਲ ਕੋਈ ਬਹੁਤੇ ਇੰਸਟਰੂਮੈਂਟਲ ਨਹੀਂ ਹੁੰਦੇ ਸੀ ਹੁਣ ਤੁਹਾਨੂੰ ਪਤਾ ਵੱਡੀਆਂ ਵੱਡੀਆਂ ਸਟੇਜਾਂ ਲੱਗਦੀਆਂ ਨੇ ਸਿੰਗਰਾਂ ਦੇ ਪਿੱਛੇ ਅਤੇ ਆਟੋ ਟਿਊਨ ਦਾ ਜ਼ਮਾਨਾ ਵੀ ਆ ਗਿਆ ਚਲੋ ਅੱਜ ਕੱਲ੍ਹ ਕਹਿ ਸਕਦੇ ਹਾਂ ਕਿ ਆਪਾਂ ਜਿੱਦਾਂ ਕਹਿ ਲਓ ਸਟੇਜ ਦੇ ਉੱਤੇ ਸਿੰਗਰ ਗਾਉਂਦਾ ਘੱਟ ਹੁੰਦਾ ਹੈ ਪਿੱਛੋਂ ਜ਼ਿਆਦਾ ਚੱਲ ਰਿਹਾ ਹੁੰਦਾ ਜਿਹੜਾ ਰਿਕਾਰਡਡ ਸੌਂਗ ਹੁੰਦਾ
0: ਇਹ ਆਮ ਤੌਰ 'ਤੇ ਇੱਦਾਂ ਹੀ ਹੁੰਦਾ
1: ਹਾਂਜੀ ਮੋਸਟਲੀ ਇੱਦਾਂ ਹੀ ਹੁੰਦਾ ਵਾ ਵਿੱਚੋਂ ਵਿੱਚੋਂ ਕਿਤੇ ਸਿੰਗਰ ਗਾਉਂਦਾ ਆ ਬਹੁਤੇ ਜ਼ਿਆਦਾ ਸਿੰਗਰ ਮਤਲਬ ਇੱਦਾਂ ਹੀ ਕਰਦੇ

0: ਤੇ ਆ ਕੁਝ ਕ ਜਿਹੜੇ ਪੁਰਾਣੇ ਸਿੱਖੇ ਹੋਏ ਸਿੰਗਰ ਆ ਉਹ ਜਿਹੜੇ ਆ ਮਤਲਬ ਸਾਰਾ ਆਪਣੀ ਆਵਾਜ਼ ਦੇ ਵਿੱਚ ਗਾਉਣਾ ਪਸੰਦ ਕਰਦੇ
1: ਅੱਛਾ ਜੀ
0: ਹਾਂਜੀ
1: ਤੇ ਬਹੁਤੇ ਸਿੰਗਰ ਜਿਹੜੇ ਉਹ ਪਿੱਛੇ ਰਿਕਾਰਡਡ ਟਰੈਕਸ ਨੇ ਤੇ ਉਹਨਾਂ ਉੱਤੇ ਮਤਲਬ ਉਹ ਲਿਪ ਸਿੰਗ ਸਿੰਪਥੀ ਕਰ ਲਿਆ
0: ਹਾਂਜੀ ਜੀ ਮੈਂ ਬਹੁਤੇ ਸਿੰਗਰ ਸੁਣੇ ਆ ਜਿਨ੍ਹਾਂ ਦਾ ਮਤਲਬ ਐਕਚੁਅਲ ਦੇ ਵਿੱਚ ਉਹੋ ਜੀ ਗੱਲ ਨਹੀਂ ਬਣਦੀ ਮਤਲਬ ਜਿਹੜੀ
1: ਹਾਂਜੀ
0: ਗਾਣਿਆਂ ਦੇ ਵਿੱਚ ਹੁੰਦੀ ਆ ਮਤਲਬ ਕਿ ਉਹ ਕੋਸ਼ਿਸ਼ ਕਰਦੇ ਨੇ ਕਈ ਸਿੰਗਰ ਮੈਂ ਕੁਝ ਸਿੰਗਰਾਂ ਨੂੰ ਸੁਣ ਕੇ ਇਹ ਚੀਜ਼ਾਂ ਮਹਿਸੂਸ ਕੀਤੀਆਂ ਕਿ ਹਾਂ ਵੀ ਇਹਨਾਂ ਦੀ ਜਿੱਦਾਂ ਬੈਕ ਸਟੇਜ 'ਤੇ ਜਿੱਦਾਂ ਇਹਨਾਂ ਦੀ ਆਵਾਜ਼ ਆ ਜਿੱਦਾਂ ਗਾਣਿਆਂ ਦੇ ਵਿੱਚ ਉਹ ਮਤਲਬ ਸਟੇਜਾਂ ਦੇ ਉੱਤੇ ਨਹੀਂ ਮਿਲਦੀ ਹਾਂਜੀ
1: ਉਹਦੇ ਪਿੱਛੇ ਹੀ ਕਰਨਾ ਠੀਕ
0: ਹਾਂਜੀ ਬਾਕੀ ਮੈਨੂੰ ਇਹ ਕਿ ਚਲੋ ਜਿੰਨੀ ਵੀ ਆ ਕੁਦਰਤੀ ਮਤਲਬ ਵਾਲੀਆਂ ਹੇਕਾਂ ਹੁੱਕਾਂ ਚਲੋ ਜਿੰਨੀਆਂ ਵੀ ਨਹੀਂ ਲੱਗਦੀਆਂ ਮਤਲਬ ਕੁਦਰਤੀ ਆਵਾਜ਼ ਚਲੋ ਮੈਨੂੰ ਸ਼ੌਂਕ ਸੀ ਨਿੱਕੇ ਹੁੰਦੇ ਤੋਂ ਗਾਉਣ ਦਾ
1: ਅੱਛਾ ਜੀ
0: ਮਤਲਬ ਗਾਉਂਦਾ ਗਾਉਂਦਾ ਮੈਂ ਨਿੱਕੇ ਹੁੰਦੇ ਤੋਂ ਲਿਖਣਾ ਮੈਂ ਬਾਅਦ ਸ਼ੁਰੂ ਕੀਤਾ ਅਤੇ ਜਿੰਨੀ ਕੁ ਆਵਾਜ਼ ਹੈਗੀ ਆ ਅਤੇ ਉਹ ਮੇਰੀ ਕੁਦਰਤੀ ਆ ਜੀ
1: ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਅਤੇ ਮਤਲਬ ਜਿਹੜੀ ਇੱਕ ਕਲਾਸੀਕਲ ਸੰਗੀਤ ਦੀ ਟ੍ਰੇਨਿੰਗ ਹੁੰਦੀ ਸਿੱਖਿਆ ਹੁੰਦੀ ਉਹ ਤੁਸੀਂ ਨਹੀਂ ਲਈ ਆਪਣੇ ਸ਼ੌਂਕ ਦੇ ਨਾਲ ਤੁਸੀਂ ਇਸ ਕੰਮ ਦੇ ਵਿੱਚ ਆਏ ਹਾਂ
0: ਹਾਂਜੀ ਬਾਕੀ ਮੇਰਾ ਹੁਣ ਸ਼ੌਂਕ ਬਣ ਗਿਆ ਵਾ ਅਤੇ ਮੈਂ ਸੋਚ ਰਿਹਾ ਕਿ ਮੈਂ
1: ਨਹੀਂ ਬਸ ਚੰਗੀ ਗੱਲ ਹੈ ਜੀ ਮੈਂ ਸਮਝ ਰਿਹਾ ਵੀ ਇਹ ਚੰਗੀ ਗੱਲ ਆਸਟ੍ਰੇਲੀਆ ਦਾ ਇੱਕ ਚੰਗਾ ਮਾਹੌਲ ਹੈ ਜਿੱਥੇ ਤੁਹਾਨੂੰ ਸਾਰਾ ਕੁਝ ਸਮਝਣ ਨੂੰ ਦੇਖਣ ਨੂੰ ਮਿਲ ਰਿਹਾ
0: ਹਾਂਜੀ ਮੈਂ ਆਪਣਾ ਅੱਗੇ ਦਾ ਸੋਚ ਰਿਹਾ ਕਿ ਚਲੋ ਮੈਂ ਇੰਡੀਆ ਜਾਵਾਂਗਾ ਅਤੇ ਮੈਂ ਕੋਈ ਉਸਤਾਦ ਧਾਰ ਕੇ ਆਊਂਗਾ ਉੱਥੇ ਚਲੋ ਜਿੰਨਾ ਕੋਲੋਂ ਪੁਰਾਣਿਆਂ ਕੋਲੋਂ ਕੁਝ ਸਿੱਖ ਸਕਾਂ ਕੁਝ ਕਲਾਸੀਕਲ ਚੀਜ਼ਾਂ ਵੀ ਸਿੱਖ ਸਕਾਂ
1: ਅਤੇ ਕੋਈ ਮਨ 'ਚ ਹੈਗੇ ਨੇ ਵੀ ਜਿਨ੍ਹਾਂ ਨਾਲ ਤੁਸੀਂ ਗੱਲ ਕਰਨੀ ਹੈ
0: ਮੈਂ ਓਹਦੇ ਕੋਲੋ ਹੀ ਥੋੜਾ ਜੀ ਟ੍ਰੇਨਿੰਗ ਲਊਂਗਾ ਕਿ ਕਿੱਦਾਂ ਸੁਰਾਂ ਦਾ ਮਤਲਬ ਪੁੱਛੂਗਾ ਸਾਰਾ ਸਿੱਖੂਗਾ ਕਿ ਕਿੱਦਾਂ ਮਤਲਬ
1: ਠੀਕ ਹੈ ਜੀ ਹਾਂਜੀ ਤੇ ਅੱਜ ਕੱਲ ਤੁਸੀਂ ਇੱਥੇ ਰਿਆਜ਼ ਵੀ ਕਰਦੇ ਆ
0: ਰਿਆਜ਼ ਜੀ ਸਾਲ ਆ ਲਈਦਾ ਆ ਜਦੋਂ ਟਾਈਮ ਨਿਕਲਦਾ ਮਤਲਬ ਪੱਕਾ ਤਾਂ ਨਹੀਂ ਕਹਿ ਸਕਦੇ ਸਵੇਰੇ ਭੱਜੋ ਭੱਜੀ ਹੁੰਦੀ ਆ ਕੰਮ ਤੇ ਜਾਣ ਦੀ ਕੰਮ ਤੋਂ ਆਣ ਕੇ ਥੱਕੇ ਟੁੱਟੇ ਹੋਈਦਾ ਵਾ ਤੇ ਉਹਦੇ ਤੋਂ ਆਣ ਕੇ ਥੋੜਾ ਬਹੁਤਾ ਫਿਰ ਖਾਣਾ ਖੁਣਾ ਬਣਾਉਂਦੇ ਆ ਇੱਦਾਂ ਟਾਈਮ ਲੰਘ ਜਾਂਦਾ ਬਸ ਮਤਲਬ ਕਿ ਘਰੇ ਸੌਣ ਦਾ ਸੌਣ ਤੱਕ ਦਾ ਹੀ ਮਤਲਬ ਆਉਣਾ ਜਾਣਾ ਇਹੀ ਕੁਝ ਲੱਗਾ ਰਹਿੰਦਾ ਜੀ
1: ਹਾਂਜੀ ਮੈਂ ਸਮਝਦਾ ਮੈਂ ਸਮਝਦਾ ਫਿਰ ਵੀ ਤੁਸੀਂ ਆਪਣੇ ਸ਼ੌਂਕ ਨੂੰ ਕਾਇਮ ਰੱਖਿਆ ਬੜੀ ਵੱਡੀ ਗੱਲ ਹੈ ਤੇ ਹੁਣ ਤੁਸੀਂ ਕਿੰਨੇ ਗੀਤ ਜਿਹੜੇ ਤੁਸੀਂ ਆਲਰੇਡੀ ਐਲਬਮ ਕਿੰਨੇ ਬਣਾ ਇੱਕ ਦੋ ਗੀਤ ਤੁਸੀਂ ਲਾਂਚ ਕਰ ਚੁੱਕੇ
0: ਹਾਂਜੀ ਮੈਂ ਤਿੰਨ ਗਾਣੇ ਲਾਂਚ ਕਰ ਚੁੱਕਿਆ ਜੀ
1: ਕੀ ਬਾਤ ਆ ਜੀ
0: ਅਤੇ ਬਾਕੀ ਅਗਲੇ ਸਾਲ ਸ਼ਾਇਦ ਹਰ ਮਹੀਨੇ ਦੇ ਵਿੱਚ ਕੋਈ ਗਾਣਾ ਲੈ ਕੇ ਆ ਕਰਾਂਗਾ
1: ਅੱਛਾ ਜੀ ਵਾਹ ਜੀ
0: ਮੈਂ ਆਪਣੇ ਅਗਲੇ ਸਾਲ ਦੀਆਂ ਕੁਝ ਸੋਚ ਕੇ ਬੈਠਾਂ ਕਿ ਅਗਲੇ ਸਾਲ ਹਰ ਮਹੀਨੇ ਦੇ ਵਿੱਚ ਇੱਕ ਗਾਣਾ ਜ਼ਰੂਰ ਲੈ ਕੇ
1: ਆਉਂਦਾ ਜੀ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਵੀ ਤੁਸੀਂ ਬੜੀ ਮਾਣ ਦੀ ਗੱਲ ਆ ਵੀ ਇਸ ਕ੍ਰੇਗੀਬਨ 'ਚ ਰਹਿ ਕੇ ਤੁਸੀਂ ਆਸਟ੍ਰੇਲੀਆ 'ਚ ਰਹਿ ਕੇ ਤੁਸੀਂ ਐਡਾ ਵੱਡਾ ਪ੍ਰੋਜੈਕਟ ਸੋਚ ਰਹੇ ਆ ਹਰ ਮਹੀਨੇ ਇੱਕ ਗੀਤ ਲੈ ਕੇ ਆਉਣਾ ਦਰਸ਼ਕਾਂ ਦੇ ਰੂਬਰੂ ਕਰਨਾ ਔਰ ਤਿੰਨ ਗੀਤ ਤੁਸੀਂ ਬਣਾ ਕੇ ਦੇ ਵੀ ਚੁੱਕੇ ਆ ਇਹ ਜਿਹੜੇ ਗੀਤ ਨੇ ਤੁਸੀਂ ਯੂਟਿਊਬ ਦੇ ਚੈਨਲ ਤੇ ਪਾਏ ਆਕਾਸ਼ ਔਲਖ ਦੇ ਨਾਂ ਦੇ
0: ਹਾਂਜੀ ਹਾਂਜੀ ਸਾਰੇ ਪਲੇਟਫਾਰਮਾਂ ਦੇ ਉੱਤੇ ਅਵੇਲੇਬਲ ਨੇ ਮੇਰੇ ਗਾਣੇ ਸਪੋਟੀਫਾਈ ਐਪਲ 뮤직 ਦੇ ਉੱਤੇ
1: ਓਕੇ
0: ਹਾਂਜੀ
1: ਸਪੋਟੀਫਾਈ ਐਪਲ 뮤직 ਦੇ ਉੱਤੇ ਤੇ ਇਸ ਤੋਂ ਇਲਾਵਾ ਇਹਨਾਂ ਗਾਣੇ ਦੇ ਵੀਡੀਓਜ਼ ਵੀ ਹੈਗੀਆਂ
0: ਹਾਂਜੀ ਇੱਕ ਗਾਣਾ ਮੇਰਾ ਰੌਂਦ ਚੈਂਬਰ ਆਇਆ ਸੀ ਜੀ
1: ਅੱਛਾ ਜੀ
0: ਮਾਰਚ ਦੇ ਮਹੀਨੇ ਵਿੱਚ ਲਾਂਚ ਕੀਤਾ ਹੈ ਮੈਂ ਉਹਦੀ ਵੀਡੀਓ ਕੀਤੀ ਹੈ ਮੈਂ ਇੱਥੇ ਆਸਟ੍ਰੇਲੀਆ ਦੇ ਵਿੱਚ ਹੀ
1: ਠੀਕ ਹੈ ਜੀ
0: ਹਾਂਜੀ
1: ਚਲੋ ਜੀ ਆਪਾਂ ਤੁਹਾਡਾ ਫਿਰ ਇੱਕ ਗੀਤ ਸੁਣਦੇ ਹਾਂ ਪਹਿਲਾਂ ਫਿਰ ਗੀਤ ਦੇ ਬੋਲਾਂ ਬਾਰੇ ਗੀਤ ਸੰਗੀਤ ਬਾਰੇ ਅਤੇ ਹੋਰ ਜਿਹੜੇ ਤੁਹਾਡੇ ਜ਼ਿੰਦਗੀ ਦੇ ਕੀ ਚੈਲੰਜਸ ਰਹੇ ਨੇ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਲਓ ਜੀ ਰੂਬਰੂ ਕਰ ਰਹੇ ਹਾਂ ਅਸੀਂ ਤੁਹਾਡੇ ਨਾਲ ਤੁਸੀਂ ਸੁਣੋਗੇ ਗੀਤ ਜਿਹੜਾ ਮੈਨੂੰ ਇਹਨਾਂ ਨੇ ਭੇਜਿਆ ਆਕਾਸ਼ਦੀਪ ਹੋਣਾ ਨੇ ਅਤੇ ਇਹ ਗੀਤ ਅਸੀਂ ਤੁਹਾਡੇ ਨਾਲ ਸਾਂਝਾ ਪਾ ਰਹੇ ਹਾਂ ਅਤੇ ਫਿਰ ਇਸ ਨਾਲ ਗੱਲਬਾਤ ਜਾਰੀ ਰੱਖਾਂਗੇ

0: ਤੁਸੀਂ ਸੁਣ ਰਹੇ ਸੀ ਆਕਾਸ਼ ਔਲਖਤਾ ਹੈ ਗੀਤ ਰੌਂਦ ਤੇ ਗੀਤ ਆਕਾਸ਼ ਹੁਣਾਂ ਨੇ ਮੈਲਬਨ ਦੇ ਵਿੱਚ ਸ਼ੂਟ ਵੀ ਕੀਤਾ ਉਹਨਾਂ ਦੇ ਯੂਟਿਊਬ ਚੈਨਲ ਆਕਾਸ਼ ਔਲਖ ਦੇ ਵਿੱਚ ਗੀਤ ਵੀ ਤੁਸੀਂ ਬਹੁਤ ਖੂਬਸੂਰਤ ਵੀਡੀਓ ਦੇਖ ਸਕਦੇ ਹਾਂ ਔਰ ਮੇਰੀਆਂ ਨਜ਼ਰਾਂ 'ਚ ਇਹ ਗੀਤ ਜਿਹੜਾ ਇੱਥੋਂ ਜੋ ਅੱਜ ਕੱਲ੍ਹ ਦੇ ਇੱਕ ਗੀਤਾਂ ਦਾ ਟਰੈਂਡ ਹੈ ਜਿਹਨੂੰ ਕਹਿ ਲਈਏ ਕਿ ਸ਼ੌਕੀਆ ਤੇਜ਼ ਤਰਾਰ ਵਾਲੇ ਗੀਤ ਆ ਚੱਕਵੇਂ ਗੀਤ ਨੇ ਜਿਹੜੇ ਇਹ ਉਹਨਾਂ ਦੇ ਗੀਤਾਂ ਵਰਗਾ ਆ ਅਤੇ ਆਕਾਸ਼ ਜੀ ਸਾਡੇ ਨਾਲ ਇੱਥੇ ਸਟੂਡੀਓ 'ਚ ਵੀ ਬੈਠੇ ਨੇ ਅਤੇ ਆਕਾਸ਼ ਜੀ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਗੀਤ ਇੱਕ ਖਾਸ ਕਿਸਮ ਦੀ ਆਡੀਅੰਸ ਲਈ ਹੈ ਖਾਸ ਕਰਕੇ ਇੱਥੋਂ ਦੇ ਜਵਾਨਾਂ ਲਈ ਹੈ
1: ਮਤਲਬ ਮੈਨੂੰ ਲਿਖਣ ਦਾ ਹਰ ਚੀਜ਼ ਸ਼ੌਕ ਆ ਮੈਂ ਸਾਹਿਤਕ ਚੀਜ਼ਾਂ ਵੀ ਕੁਝ ਲਿਖਦਾ ਵਾਂ ਅਤੇ ਮਤਲਬ ਮਿੱਠੀਆਂ ਕੁਝ ਰੋਮੈਂਟਿਕ ਕੋਈ ਦੁੱਖ ਭਰੇ ਗਾਣੇ ਸਾਰੇ ਹਰ ਤਰ੍ਹਾਂ ਦੇ ਗਾਣੇ ਲਿਖਣੇ ਜਾਂ ਸ਼ਾਇਰੀਆਂ ਲਿਖਣੀਆਂ ਗਜ਼ਲਾਂ ਲਿਖਣੀਆਂ
0: ਅੱਛਾ ਜੀ
1: ਮੈਂ ਸਾਰੀਆਂ ਚੀਜ਼ਾਂ ਦੇ ਵਿੱਚ ਰੁਚੀ ਰੱਖਦਾ ਕਿਉਂਕਿ ਮੈਂ ਹਰੇਕ ਬੰਦੇ ਨੂੰ ਸੁਣਦਾ ਗੁਰਦਾਸ ਮਾਨ ਜੀ ਤੱਕ ਸਾਰੇ ਪੁਰਾਣੇ ਤੋਂ ਪੁਰਾਣੇ ਸਿੰਗਰ ਮਤਲਬ ਸੁਣੇ ਨੇ ਮੈਂ
0: ਅੱਛਾ ਜੀ
1: ਸੁਣਨ ਦਾ ਸ਼ੌਂਕ ਰੱਖਦਾ ਮਤਲਬ ਹੁਣ ਜਿਹੜੀ ਸਿੰਗਿੰਗ ਲਾਈਨ ਆ ਤੁਹਾਨੂੰ ਪਤਾ ਕਿ ਥੋੜ੍ਹਾ ਜਿਹਾ ਕਲਚਰ ਚੇਂਜ ਹੋ ਗਿਆ ਉਹਦਾ ਪਹਿਲਾਂ ਚਲੋ ਨੋਰਮਲ ਜਿੱਦਾਂ ਚੱਲਦੀ ਸੀ ਹੁਣ ਫੋਕ ਦਾ ਜ਼ਮਾਨਾ ਥੋੜ੍ਹਾ ਘੱਟ ਗਿਆ ਹੁਣ ਥੋੜ੍ਹਾ ਜਿਹਾ ਮਤਲਬ ਜਿਹੜੀ ਆਪਣੀ ਯੰਗ ਜਨਰੇਸ਼ਨ ਆ ਇਹ ਹਿਪ ਹੋਪ ਵਾਲੀ ਸਾਈਡ ਜਾ ਰਹੀ ਹੈ ਮਤਲਬ ਰੈਪ ਦਾ ਜ਼ਮਾਨਾ ਹੋ ਗਿਆ ਜਾਂ ਹਿਪ ਹੋਪ ਸੁਣਨਾ ਪਸੰਦ ਕਰਦੇ ਲੋਕ ਵੀ ਫਾਸਟ ਚੀਜ਼ ਚੱਲੇ ਹਨਾ ਸਲੋ ਵਾਲਾ ਜ਼ਮਾਨਾ ਖਤਮ ਹੋ ਗਿਆ ਵੀ ਬਹੁਤ ਚੇਂਜਿਸ ਹੁੰਦੀਆਂ ਰਹਿੰਦੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਹਰੇਕ ਬੰਦਾ ਵਧੀਆ ਤੋਂ ਵਧੀਆ ਚੀਜ਼ ਲੈ ਕੇ ਆਉਣ ਡਿਆ ਅੱਗੇ ਕੰਪੀਟੀਸ਼ਨ ਬਹੁਤ ਜ਼ਿਆਦਾ ਵਾ
0: ਪਰ ਤੁਹਾਨੂੰ ਲੱਗਦਾ ਵੀ ਇਸ ਜ਼ਿਆਦਾ ਕੰਪੀਟੀਸ਼ਨ ਦੇ ਵਿੱਚ ਕਿਸੇ ਇੱਕ ਲਈ ਪੀਕ ਤੇ ਖੜੇ ਹੋਣਾ ਔਖਾ ਆ
1: ਬਹੁਤ ਔਖਾ ਜੀ ਇੱਕ ਮਤਲਬ ਇੱਕ ਜਣੇ ਨੂੰ ਉੱਤੇ ਟਿਕੇ ਰਹਿਣਾ ਕਿਉਂਕਿ ਥੱਲਿਓ ਥੱਲਿਓ ਵੀ ਮਤਲਬ ਯੰਗ ਜਨਰੇਸ਼ਨ ਬਹੁਤ
0: ਨਵੇਂ ਐਕਸਪੈਰੀਮੈਂਟ ਵੀ ਹੋ ਰਹੇ ਆ ਨਵਾਂ ਕੁਛ ਆ ਰਿਹਾ
1: ਤੁਸੀਂ ਦੇਖ ਸਕਦੇ ਜੇ ਬੜੇ ਬੜੇ ਪੁਰਾਣੇ ਸਿੰਗਰ ਆ ਜਿਨ੍ਹਾਂ ਦਾ ਅੱਜ ਕੱਲ੍ਹ ਨਾਮੋ ਨਿਸ਼ਾਨ ਕਹਿ ਨਹੀਂ ਸਕਦੇ ਵੀ ਹੈਗਾ ਇੰਡਸਟਰੀ ਦੇ ਵਿੱਚ ਕਿ ਬਹੁਤ ਨਵੇਂ ਮੁੰਡੇ ਉੱਠ ਕੇ ਉੱਤੇ ਨੇ ਸਿਖਰਾਂ ਦੇ ਉੱਤੇ ਆ ਗਏ ਨੇ ਕਿਉਂਕਿ ਯੰਗ ਜਨਰੇਸ਼ਨ ਜਿਹੜੀ ਆ ਹਿਪ ਹੋਪ ਬਹੁਤ ਸੁਣਦੀ ਆ ਮਤਲਬ ਸਾਰਾ ਮਤਲਬ ਕਲਚਰ ਚੇਂਜ ਹੋ ਗਿਆ ਆਪਣੇ ਪੰਜਾਬੀ ਮਿਊਜ਼ਿਕ ਦਾ
0: ਅਤੇ ਤੁਸੀਂ ਸਮਝਦੇ ਹੋ ਵੀ ਤੁਸੀਂ ਉਸ ਤਰ੍ਹਾਂ ਦੇ ਮਿਊਜ਼ਿਕ ਨਾਲ ਵੀ ਕੰਪੀਟ ਕਰ ਸਕਦੇ ਹੋ ਜਾਂ ਉਸ ਤਰ੍ਹਾਂ ਦਾ ਮਿਊਜ਼ਿਕ ਜੋ ਨਵਾਂ ਜ਼ੋਨਰ ਆ ਰਿਹਾ ਯੰਗਸਟਰ ਨੂੰ ਆ ਰਿਹਾ ਉਹਨਾਂ ਨੂੰ ਮਿਊਜ਼ਿਕ ਦੇ ਸਕਦੇ ਹੋ
1: ਹਾਂਜੀ ਮਤਲਬ ਮੈਂ ਕੋਸ਼ਿਸ਼ ਕਰਾਂਗਾ ਮੈਂ ਕੁਝ ਵਧੀਆ ਅਤੇ ਪੁਰਾਣੀਆਂ ਚੀਜ਼ਾਂ ਦੇ ਰਿਲੇਟਡ ਵੀ ਕੁਝ ਲਿਖਾਂ ਪਰ ਮੈਂ ਜਿੱਥੋਂ ਤੱਕ ਮਤਲਬ ਮੇਰਾ ਸੋਸ਼ਲ ਮੀਡੀਆ ਅਕਾਊਂਟ ਹੈ ਵਧੀਆ ਮਤਲਬ ਲੋਕ ਮੈਨੂੰ ਸੁਣਦੇ ਮੈਂ ਰੀਲਾਂ ਰੂਲਾਂ ਬਣਾ ਕੇ ਪਾਉਂਦਾ ਮੈਨੂੰ ਥੋੜ੍ਹਾ ਜਿਹਾ ਇਸ ਨਾਲ ਆਡੀਅੰਸ ਦਾ ਟੇਸਟ ਪਤਾ ਲੱਗ ਜਾਂਦਾ ਕਿ ਆਡੀਅੰਸ ਕੀ ਮੰਗਦੀ ਹੈ
0: ਅੱਛਾ ਜੀ
1: ਆਡੀਅੰਸ ਖੜਕਾ ਦੜਕਾ ਮੰਗਦੀ ਜੇ ਲਾਈਕ ਮਤਲਬ ਚੱਕਵੀਆਂ ਚੀਜ਼ਾਂ
0: ਅੱਛਾ
1: ਜਿਹਦੇ ਨਾਲ ਇੱਕ ਦੂਜੇ ਨੂੰ ਗੱਲਾਂ ਲੱਗ ਜਾਣ ਹਨਾ ਕਿ ਇੰਨੇ ਮੈਨੂੰ ਮਾਰਤਾ ਜਾਂ ਫਲਾਣਾ ਢੀਂਗਾ ਇਹ ਜਿਹੀਆਂ ਗੱਲਾਂ ਲੋਕਾਂ ਨੂੰ ਜ਼ਿਆਦੀਆਂ ਪਸੰਦ ਆਉਣ ਲੱਗ ਗਈਆਂ
0: ਅੱਛਾ
1: ਨੋਰਮਲ ਗੱਲਾਂ ਜਿੱਦਾਂ ਕਹਿ ਲਓ ਕਿ ਪੁਰਾਣੇ ਜਿੱਦਾਂ ਸਾਹਿਤਕ ਗਾਣੇ ਜਾਂ ਕੁਝ ਗੁਰਦਾਸ ਮਾਨ ਜੀ ਜਿੱਦਾਂ ਦੇ ਗਾਣੇ ਗਾਉਂਦੇ ਸੀ ਉਹ ਹੁਣ ਪੁਰਾਣੇ ਸਰੋਤੇ ਸੁਣਨਾ ਪਸੰਦ ਕਰਦੇ ਨੇ ਜੇ ਅਸੀਂ ਅੱਜ ਦੀ ਜਨਰੇਸ਼ਨ 'ਚੋਂ ਕੋਈ ਕੱਢਦਾ ਵਾ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੋਈ ਹੰਗਾਰਾ ਮਿਲਦਾ ਉਸ ਚੀਜ਼ ਨੂੰ
0: ਅੱਛਾ ਜੀ
1: ਇਸ ਕਰਕੇ ਉਹ ਚੀਜ਼ਾਂ ਲਿਖੀਆਂ ਹੀ ਰਹਿ ਜਾਂਦੀਆਂ ਵਾ ਬੰਦਾ ਕੱਢਣ ਦੇ ਮਤਲਬ ਸੋਚਦਾ ਨਹੀਂ ਉੱਥੋਂ ਤੱਕ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇੰਨਾ ਮਤਲਬ ਲੋਕ ਬੜਾਵਾ ਦੇਣਗੇ
0: ਵਾਹ ਜੀ ਵਾਹ ਇੱਕ ਬੜੀ ਇੱਕ ਕਮਾਲ ਦੀ ਗੱਲ ਕਿ ਤੁਸੀਂ ਕੀਤੀ ਹੈ ਅਤੇ ਤੁਸੀਂ ਜਦੋਂ ਕੋਈ ਮਤਲਬ ਰੀਲਾਂ ਬਣਾਉਂਦੇ ਹੋ ਉਹ ਆਪਣਾ ਗੀਤ ਅਤੇ ਉੱਤੇ ਰੀਲ ਬਣਾਉਂਦੇ ਕਿ ਬੈਕਗਰਾਊਂਡ ਮਿਊਜ਼ਿਕ ਯੂਜ਼ ਕਰਕੇ ਬਣਾਉਂਦੇ
1: ਮੈਂ ਬੈਕਗਰਾਊਂਡ ਮਿਊਜ਼ਿਕ ਯੂਜ਼ ਕਰਦਾ ਜੀ ਮਤਲਬ ਮੈਂ ਕੁਝ ਚੀਜ਼ਾਂ ਚੰਗੀਆਂ ਕੋਸ਼ਿਸ਼ ਕਰਦਾ ਦਵਾਂ ਜਦੋਂ ਚੰਗੀਆਂ ਪਾਉਣ ਦੀ ਕੋਸ਼ਿਸ਼ ਕਰੀਦੀ ਆ ਉਹਨਾਂ ਨੂੰ ਵਿਊ ਸ਼ੇਅਰ ਘੱਟ ਆਉਂਦੇ ਆ ਜਦੋਂ ਆਪਾਂ ਕੁਝ ਕਿਸੇ ਨੂੰ ਲੱਗਦੀਆਂ ਟਾਈਪ ਜਾਂ ਥੋੜੀਆਂ ਤਿੱਖੀਆਂ ਗੱਲਾਂ ਕਰ ਦਿੰਦੇ ਹਾਂ ਉਹਨਾਂ ਦੇ ਉੱਤੇ ਸ਼ੇਅਰ ਜ਼ਿਆਦਾ ਆਉਂਦੇ ਨੇ ਲੋਕ ਉਹਨਾਂ ਦੇ ਕਮੈਂਟ ਮਾਰਦੇ ਨੇ ਉਹ ਚੀਜ਼ਾਂ ਦੀ ਮੰਗ ਕਰਦੇ ਨੇ ਲੋਕ ਸਾਨੂੰ ਇਹ ਚੀਜ਼ਾਂ ਦੇ ਆਹ ਚੀਜ਼ਾਂ ਬਹੁਤ ਵਧੀਆ ਨੇ ਇਹ ਲੋਕ ਸਟੇਟਸ ਆਪਣਾ ਐਡ ਕਰਦੇ ਨੇ ਉਹ ਚੀਜ਼ਾਂ ਦੇ ਉੱਤੇ
0: ਭਾਜੀ ਭਾਅ ਇਹ ਬਹੁਤ ਸੋਹਣੀ ਗੱਲ ਆ ਜੀ ਤੁਸੀਂ ਜੇ ਇਹ ਪ੍ਰੋਗਰਾਮ ਸੁਣੋਗੇ ਜਾਂ ਸੁਣ ਰਹੇ ਹੋ ਤਾਂ ਇਹ ਗੱਲ ਨੋਟ ਕਰੋ ਵੀ ਤੜਕ ਫੜਕ ਵਾਲਾ ਕੰਮ ਜਿਹੜਾ ਜ਼ਿਆਦਾ ਇਸ ਕਰਕੇ ਵੀ ਆਉਂਦਾ ਕਿ ਲੋਕ ਪਸੰਦ ਹੀ ਉਦਾਂ ਦੀ ਕਰਦੇ ਆ ਅਤੇ ਇੰਸਟੈਂਟ ਜਿਹੜਾ ਉਹਦਾ ਰਿਐਕਸ਼ਨ ਆਉਂਦਾ ਆ ਅਤੇ ਉਹਦੇ ਕਰਕੇ ਫਿਰ ਲੋਕ ਜ਼ਿਆਦਾ ਉਸ ਚੀਜ਼ ਨੂੰ ਉਦਾਂ ਦੀਆਂ ਗਤੀਵਿਧੀਆਂ ਵਧਾਉਂਦੇ ਆ ਵਾਹ ਜੀ ਵਾਹ ਇੱਕ ਮਿਊਜ਼ਿਕ ਨੂੰ ਸਮਝਣ ਲਈ ਮਿਊਜ਼ਿਕ ਨੂੰ ਜਾਣਨ ਲਈ ਜੋ ਲੋਕਾਂ ਦਾ ਟੇਸਟ ਆ ਯੂਥ ਦਾ ਉਹਦੇ ਉੱਤੇ ਇੱਕ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿਆ ਬਾਤ ਹੈ ਅਤੇ ਕੋਈ ਗੀਤ ਦੇ ਜਿਹੜਾ ਗੀਤ ਹੁਣ ਤੁਸੀਂ ਕਿਹਾ ਵੀ ਤੁਸੀਂ ਤਿੰਨ ਗੀਤ ਆਲਰੇਡੀ ਬਣਾ ਚੁੱਕੇ ਹੋ ਤੁਹਾਡੇ ਯੂਟਿਊਬ ਚੈਨਲ ਦੇ ਤਿੰਨੇ ਗੀਤ ਨੇ
1: ਹਾਂਜੀ ਹਾਂਜੀ
0: ਵਾਹ ਜੀ ਅਤੇ ਕੋਈ ਹੋਰ ਗੀਤ ਕੁਛ ਸੁਣਾ ਕੇ ਵੀ ਕੁਛ ਪੇਸ਼ ਤਾਂ ਕਰੋ ਕਲਾਮ ਆਪਣਾ
1: ਮੈਂ ਇੱਕ ਰੋਮੈਂਟਿਕ ਗਾਣਾ ਕਿ ਹਾਲੀ ਆ ਆਉਂਦੇ ਅਗਲੇ ਟਾਈਮ ਜਿਹੜਾ ਹੁਣ ਕੱਢੂੰਗਾ
0: ਅੱਛਾ ਜੀ ਵਾਹ ਜੀ
1: ਤੁਹਾਨੂੰ ਸਤਨਾ ਸੁਣਾਉਂਗਾ
0: ਵਾਹ ਜੀ ਵਾਹ ਕੀ ਬਾਤ ਆ ਜੀ ਕੀ ਬਾਤ ਆ ਹਾਂਜੀ
1: ਤੂੰ ਮੇਰੇ

0: वाजीवा क्या बात है बहुत अच्छे बहुत अच्छे बहुत अच्छे वैसे एक गीत उधर किसी लिए लिखा है कि कोई सहेली है भी जिदे लिए लिखा है
1: हाँ जी कह लो हैगी भी है
0: हो सकता जी अज आकाश अपने फादर ना आया जो कि कला काबू होगा फिर गल करा
1: चलो हम तो कहें भी जो प्यो के मोडे से आ जाए बंदा उदो मतलब एक मित्र की तरह
0: हाँ जी
1: पुत मित्र की तरह हो जाते हैं
0: अच्छा
1: चलो हम इन्हों तो की लगाव चलो मतलब उन्होंने ही खुश करना मतलब घरद्या जो घरदे तो सैटिस्फाई आ तुम अपनी जिंदगी अपना काम कर रहे जे वधिया तुम अपनी मंगा भी अपने घरद अगे रख सकते जे
0: सहमत गल बिल्कुल सहमत हाँ अज के जवान मुंडे कुड़िया अपना पार्टनर समझण की जानण की पछाण की लभण की खुल होनी चाहिए है और मेरे भी बच्चे व्डे ने असं महसूस करते हैं भी रिश्तिया समझ के अगे नभा हो तो ज़्यादा वजिए होंगे
1: हाँ जी हाँ जी
0: तो ऑफकोर्स अजकल पेरेंट्स भी मैं समझदा भी इस गल में बड़े खुल के लेंगे ने और तुसी ना कि चंगे बहुत चंगे तुहाड़ी आवाज़ है पर तुसी एक चंगी सोच के मालक भी हो तो एक चंगी तुहाड़ी जिहड़ा नज़रिया है जिंदगी नूं देखण दा और वह गल्लां तुहाड़े पेरेंट्स फादर साहब लिखते ने किताबां नाल जुड़े हुए ने साहित नाल जुड़े हुए ने तो वह गल्लां दी नज़र जिहड़ी अगे पैंदी है मेरे एक टीचर आए सन जी प्रोफेसर घूमन पंजाबी दे जिहड़े प्रोफेसर सी बिक्रम सिंह घूमन आए से वह कहिंदे सी भी किताबां पढ़ने वाले बंदे नूं कदी डिप्रैशन नहीं हुंदा किताबां तुहाडियां सब तो सच्चियां साथ ने रुस लिया नाराज हो लिया किताब ने कदी तुहानूं लामा ही नहीं देना तो उहदा मतलब यह है वो जिहड़ी सोच है वो जिहड़ी धारनी है सानूं बड़ी चढ़दी कला च रखदी है साडी तो इन्नी उच्ची सानूं विरासत मिली हुई है ना
1: चढ़दी कला ते मैं उदां किताबां पढ़न दा मतलब शौक रखदा सी जदों ਘਰੇ ਕਿਤਾਬਾਂ ਵਿੱਚ ਉੱਥੇ ਇੰਨੀਆਂ ਕਿਤਾਬਾਂ ਘਰ ਦੇ ਵਿੱਚ ਪਈਆਂ ਹੋਣੀਆਂ ਅਤੇ ਕਦੇ ਕਦੇ ਪੜ੍ਹ ਲੈਣੀਆਂ ਚਲੋ ਇਹਦੇ ਹਨੇਰੇ ਹੋਏ ਘਰੇ ਆਉਣਾ ਇੰਨਾ ਤੜਕੇ ਚੱਲ ਜਾਣਾ
0: ਅੱਛਾ ਜੀ
1: ਅਤੇ ਮੈਂ ਬਹੁਤ ਕਿਤਾਬਾਂ ਮਤਲਬ ਉੱਥੇ ਸ਼ੌਂਕ ਰੱਖਦਾ ਸੀ ਕਦੇ ਕਦੇ ਪੜ੍ਹ ਲੈਣੀ ਮਤਲਬ ਇਹ ਨਹੀਂ ਕਿ ਡੇਲੀ ਕਿਤਾਬ ਨਹੀਂ ਕਦੀ ਪੜ੍ਹੀ
0: ਕਿੱਦਾਂ ਦੀਆਂ ਕਿਤਾਬਾਂ ਪੜ੍ਹਨਾ ਪੜ੍ਹਦੇ ਰਹੇ ਹੋ ਪਸੰਦ ਕਰਦੇ ਹੋ
1: ਮੈਨੂੰ ਸਾਹਿਤਿਕ ਕਿਤਾਬਾਂ ਜਿੱਦਾਂ ਜਾਂ ਫਿਰ ਲਾ ਲਓ ਗਜ਼ਲ ਵਾਲੀਆਂ ਹੋ ਗਈਆਂ ਜ਼ਿਆਦਾ ਮੈਨੂੰ ਗਜ਼ਲਾਂ ਪੜ੍ਹਨ ਦਾ ਪਸੰਦ ਆਉਂਦਾ ਜਿਵੇਂ ਤਜੰਮਲ ਕਲੀਮ ਲਿਖਦੇ ਆ ਉਹਨਾਂ ਨੂੰ ਮੈਂ ਸੁਣਦਾ ਵਾਂ
0: ਅੱਛਾ ਵਾਜੀ ਵਾ
1: ਅਤੇ ਉਹਨਾਂ ਨੂੰ ਇਹ ਮਤਲਬ
0: ਕੋਈ ਜੇ ਸ਼ੇਰ ਯਾਦ ਆ ਤਾਂ ਸੁਣਾ ਵੀ ਸਕਦੇ ਹੋ ਸਾਨੂੰ ਕੋਈ ਚੱਕਰ ਨਹੀਂ ਹੈ
1: ਸ਼ਹਿਰ 'ਚ ਚਲੋ ਜੀ
0: ਅੱਛਾ ਜੀ
1: ਅਤੇ
0: ਬਹੁਤ ਚੰਗਾ ਜੀ ਬਹੁਤ ਚੰਗਾ ਪੰਜਾਬੀ 'ਚ ਜਿਹੜੇ ਨੌਜਵਾਨ ਨੇ
1: ਮੈਂ ਮਤਲਬ ਧਾਰਮਿਕ ਕਿਤਾਬ ਲੈ ਕੇ ਆਇਆ ਵਾਂ ਮੇਰੀ ਸੰਤ ਮਸਕੀਨ ਜੀ ਨੂੰ ਸੁਣਨਾ ਬਹੁਤ ਮਤਲਬ ਮੈਂ ਪਸੰਦ ਕਰਦਾ
0: ਅੱਛਾ ਜੀ
1: ਸੰਤ ਸਿੰਘ ਜੀ ਮਸਕੀਨ ਜਿਹੜੇ
0: ਹਾਂਜੀ ਹਾਂਜੀ ਹਾਂਜੀ ਕਥਾ ਕਰਦੇ ਬਹੁਤ
1: ਹਾਂਜੀ ਅਤੇ ਮੈਂ ਉਹਨਾਂ ਦੀ ਕਥਾ ਸੁਣਦਾ ਰਹਿੰਦਾ ਕੰਮ ਦੇ ਵੀ ਕਿਤੇ ਮੇਰੇ ਮਤਲਬ ਗਾਣੇ ਸੁਣਦੀ ਥਾਂ ਮੈਂ ਜ਼ਿਆਦਾ ਕਥਾ ਪ੍ਰੈਫਰ ਕਰਦਾ ਜਾਂ ਕੋਈ ਆਪਣੇ ਧਾਰਮਿਕ ਹੋ ਗਿਆ ਕੰਨ ਦੇ ਵਿੱਚ ਹੈੱਡਫੋਨ ਲਾ ਕੇ ਅਤੇ ਕਥਾ ਸੁਣਦਾ ਰਹਿੰਦਾ ਉਹਨਾਂ ਦੀ ਅਤੇ ਮੈਨੂੰ ਉਹਨਾਂ ਤੋਂ ਬਹੁਤ ਕੁਝ ਮਤਲਬ ਸਿੱਖਣ ਨੂੰ ਮਿਲਿਆ
0: ਅਤੇ
1: ਹੁਣ ਮੈਂ ਉਹਨਾਂ ਦੀ ਇੱਕ ਕਿਤਾਬ ਲੈ ਕੇ ਆਇਆ ਵਾਂ ਪੰਜ ਦੱਥ ਉਹ ਮੈਂ ਹੁਣ ਪੜ੍ਹਨੀ ਸ਼ੁਰੂ ਕਰੂੰਗਾ ਜੀ
0: ਅੱਛਾ ਜੀ
1: ਹਾਂਜੀ
0: ਅਤੇ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਆਡੀਓ ਬੁੱਕਸ ਦਾ ਵੀ ਜ਼ਮਾਨਾ ਹੈਗਾ ਔਰ ਆਸਟ੍ਰੇਲੀਆ ਦੇ ਹੀ ਸਾਡੇ ਸਰ ਮੁਹੱਬਤ ਸਿੰਘ ਹੈਗੇ ਉਹਨਾਂ ਨੇ ਸੁਹਾਵੀ ਆਡੀਓ ਬੁੱਕ ਬਣਾਈ ਹੈ ਤੁਸੀਂ ਕਿਤਾਬਾਂ ਸੁਣ ਵੀ ਸਕਦੇ ਹੈ
1: ਠੀਕ ਹੈ ਜੀ
0: ਅੱਛਾ ਜੀ ਚਲੋ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਉਹਨਾਂ ਨੇ ਬਹੁਤ ਸੋਹਣਾ ਇੱਕ ਪ੍ਰੋਜੈਕਟ ਹੈ ਤੁਸੀਂ ਜਿਹੜੀਆਂ ਉਹਨਾਂ ਦੇ ਪੜ੍ਹ ਚਲੋ ਪੜ੍ਹਨਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਪੜ੍ਹੋ ਪਰ ਕਈ ਵਾਰੀ ਕੰਮ ਦੇ ਉੱਤੇ ਹੁੰਦੇ ਹੋ ਤੁਸੀਂ ਕੋਈ ਕਹਾਣੀ ਗੱਲਾਂ ਬਾਤਾਂ ਚੰਗੀਆਂ ਗੱਲਾਂ ਜ਼ਿੰਦਗੀ ਜਿਉਣ ਦੇ ਜਿਹੜੇ ਦਿਸ਼ਾ ਨਿਰਦੇਸ਼ ਮਿਲਦੇ ਆ ਅਤੇ ਮੈਂ ਅਕਸਰ ਕਹਿੰਦਾ ਹੁੰਦਾ ਜੇ ਕਿਤੇ ਨਹੀਂ ਵੀ ਮੌਕਾ ਮਿਲੇਗਾ ਸਾਡਾ ਪ੍ਰੋਗਰਾਮ ਹੀ ਸੁਣ ਸਕਦੇ ਹਾਂ
1: ਹਾਂਜੀ
0: ਅਤੇ ਉਹ ਵੀ ਤੁਹਾਨੂੰ ਕੁਛ ਨਾ ਕੁਛ ਡਾਇਰੈਕਸ਼ਨ ਅਸੀਂ ਲੱਭਦੇ ਹਾਂ ਵੀ ਜਿਹੜੇ ਜਿਉਣ ਦੀ ਮਿਲੀ ਜਾਏ ਬਹੁਤ ਚੰਗੀ ਗੱਲ ਆ ਜੀ
1: ਹਾਂਜੀ
0: ਅਤੇ ਕਿਆ ਬਾਤ ਹੈ ਅਤੇ ਤੁਸੀਂ ਆਪਣੀ ਆਪਣੀ ਸ਼ਾਇਰੀ ਆਪ ਵੀ ਲਿਖਦੇ ਵੀ ਹੈ ਤੁਸੀਂ ਕਿਹਾ ਗੀਤ ਵੀ ਲਿਖਦੇ ਹੋ ਕਵਿਤਾ ਵੀ ਲਿਖਦੇ ਆ ਜਾਂ ਗਜ਼ਲ ਵੀ ਲਿਖਦੇ ਆ
1: ਹਾਂਜੀ ਹਾਂਜੀ ਲਿਖਦਾ ਜੀ
0: ਅਤੇ ਜੇ ਕੋਈ ਸ਼ੇਰ ਯਾਦ ਆ ਜਾਂ ਉਹ ਲਿਖਿਆ ਹੋਇਆ ਤਾਂ ਸੁਣਾ ਦਿਓ ਫਿਰ ਅੱਜ ਵਾਹ ਜੀ ਵਾਹ ਹਾਂਜੀ ਜੇ ਨਹੀਂ ਵੀ ਯਾਦ ਤਾਂ ਕੋਈ ਗੱਲ ਨਹੀਂ
1: ਯਾਦ
0: ਵਾਹ ਜੀ ਵਾਹ ਵਾਹ ਜੀ ਵਾਹ
1: ਮੇਰੀ ਇਹਨਾਂ ਨੇ
0: ਅੱਛਾ
1: ਫਾਦਰ ਸਾਹਿਬ ਨੇ ਛਾਪੀ ਆ
0: ਅੱਛਾ ਜੀ
1: ਆਪਣੀ ਕਿਤਾਬ ਦੇ ਵਿੱਚ ਵੀ
0: ਕਿਆ ਬਾਤ ਹੈ
1: ਉਹ ਹੈਗੀ ਸੀ ਜੀ ਕਿਹੜੀ ਕੁਦਰਤ ਦੀ ਗੱਲ ਨੂੰ ਛੇੜਾ ਆਪਣੇ ਹੱਥੀਂ ਬੂਟੇ ਵੱਢ ਕੇ ਬਣਨ ਸੋਹਣਾ ਪੱਥਰਾਂ ਵਿੱਚ ਆਇਆ ਮੈਂ ਸੋਹਣੇ ਜੀ ਮਿੱਟੀ ਛੱਡ ਕੇ
0: ਓਏ ਹੋਏ ਹੋਏ ਦੁਬਾਰਾ ਦੁਬਾਰਾ ਦੁਬਾਰਾ ਸੁਣਾਇਓ ਜੀ
1: ਕਿਹੜੀ ਕੁਦਰਤ ਦੀ ਗੱਲ ਨੂੰ ਛੇੜਾਂ ਆਪਣੇ ਹੱਥੀਂ ਬੂਟੇ ਵੱਢ ਕੇ ਬਣਨ ਸੋਹਣਾ ਪੱਥਰਾਂ ਵਿੱਚ ਆਇਆ ਮੈਂ ਸੋਹਣੇ ਜੀ ਮਿੱਟੀ ਛੱਡ ਕੇ
0: ਓਏ ਹੋਏ ਹੋਏ
1: ਜਿਹੜੇ ਸੁਪਨੇ ਵੇਖ ਸੀ ਆਇਆ ਇੱਥੇ ਆ ਕੇ ਉਹ ਨਹੀਂ ਆਏ ਅਲਾਰਮ ਤੇ ਜ਼ਿੰਦਗੀ ਚੱਲਣ ਲੱਗ ਗਈ ਚੈਨ ਦੀ ਨੀਂਦ ਨੂੰ ਸੌਣ ਹੀ ਪਾਏ ਆਪ ਹੀ ਰੱਸਾ ਗਲ ਪਾਇਆ ਸੀ ਕੀ ਮਿਲਣਾ ਹੁਣ ਖੱਡਾਂ ਖੱਡ ਕੇ ਬਣਨਾ ਸੋਨਾ ਪੱਥਰਾਂ ਵਿੱਚ ਆਇਆ ਮੈਂ ਸੋਨੇ ਜੀ ਮਿੱਟੀ ਛੱਡ ਕੇ
0: ਕਿਆ ਬਾਤ ਹੈ ਕਿਆ ਬਾਤ
1: ਕਿ ਪੈਸੇ ਨਾਲ ਨੇ ਖੁਸ਼ੀਆਂ ਮਿਲਦੀਆਂ ਪਰ ਖੁਸ਼ੀਆਂ ਤੋਂ ਵੱਧ ਕੇ ਮਾਇਆ ਨਹੀਂ ਇੱਕ ਦਿਨ ਉਡੀਕਦੇ ਸਾਲ ਨੇ ਬੀਤ ਗਏ ਹਾਲੇ ਤੱਕ ਉਹ ਆਇਆ ਨਹੀਂ ਆਸ ਜੀ ਰੱਖ ਕੇ ਉਡੀਕ ਰਹੇ ਹਾਂ ਉਡੀਕ ਰਹੇ ਹਾਂ ਝੋਲੀਆਂ ਅੱਡ ਕੇ ਬਣਨ ਲਈ ਸੋਨਾ ਪੱਥਰਾਂ ਵਿੱਚ ਆਇਆ ਮੈਂ ਸੋਨੇ ਜੀ ਮਿੱਟੀ ਛੱਡ ਕੇ
0: ਕਿਆ ਬਾਤ
1: ਇਸੇ ਤਰ੍ਹਾਂ ਮੇਰੀ ਇੱਕ ਹੋਰ ਹੀ
0: ਬਣਨ ਲਈ ਸੋਨਾ
1: ਪੱਥਰਾਂ
0: ਵਿੱਚ ਆਇਆ ਸੋਨੇ ਜਿਹੀ ਮਿੱਟੀ ਛੱਡ ਗਏ
1: ਹਾਂਜੀ
0: ਵਾਹ ਜੀ ਵਾਹ ਕਿਆ ਬਾਤ ਕਿਆ ਬਹੁਤ ਖੂਬਸੂਰਤ ਬੋਲਣਾ ਜੀ ਤੁਸੀਂ ਇੱਕ ਲਾਈਨ 'ਚ ਦੋਨਾਂ ਮੈਂ ਇੱਧਰਲੇ ਪੰਜਾਬ ਨੂੰ ਆਸਟ੍ਰੇਲੀਅਨ ਪੰਜਾਬੀ ਕਹਿੰਦਾ
1: ਹਾਂਜੀ
0: ਆਸਟ੍ਰੇਲੀਆ ਕਹਿੰਦਾ ਹੈਗਾ ਤਾਂ ਆਸਟ੍ਰੇਲੀਆ ਪਰ ਸਾਡਾ ਆਪਣਾ ਪੰਜਾਬ
1: ਪਥਰੀਲੀ ਧਰਤੀ ਹੈ ਨਾ ਇੱਥੇ
0: ਹਾਂ ਸਮਝ ਗਿਆ ਜੀ ਉੱਥੇ ਤੁਸੀਂ ਇੱਕ ਲਾਈਨ 'ਚ ਸਾਰੀ ਗੱਲ ਕਰਤੀ ਕਿਆ ਬਾਤ ਹੈ ਬਹੁਤ ਅੱਛਾ ਜੀ
1: ਇਸੇ ਤਰ੍ਹਾਂ ਮੇਰੀ ਇੱਕ ਹੋਰ ਨਜ਼ਮ ਸੀ ਲਾਈਕ ਜਿਹੜੇ ਮੁੰਡੇ ਮਤਲਬ ਕੁੜੀਆਂ ਪਿੱਛੇ ਜਾਂ ਕੋਈ ਗਲਤ ਕਦਮ ਚੁੱਕ ਲੈਂਦੇ ਆ ਉਹਨਾਂ ਬਾਰੇ ਮੈਂ ਇੱਕ
0: ਹਾਂਜੀ ਹਾਂਜੀ
1: ਇੱਕ ਉਸ ਨੌਜਵਾਨ ਦੀ ਲਿਖ ਰਿਹਾ ਹਾਂ ਜਿੱਦਾਂ ਮੇਰੀ ਸਗੀ ਮਾਸੀ ਦਾ ਮੁੰਡਾ ਵੀ ਉਹਨੇ ਸੁਸਾਈਡ ਕਰ ਲਿਆ ਸੀ ਪਿੱਛੇ ਜੇ
0: ਅੱਛਾ ਜੀ
1: ਅਤੇ ਮੈਂ ਉਸ ਚੀਜ਼ ਨੂੰ ਬਿਆਨ ਕੀਤਾ ਸੀ ਕਿ ਜਦ ਵੀ ਮਰਨੇ ਬਾਰੇ ਸੋਚਾਂ ਮਾਂ ਦਾ ਚੇਤਾ ਆ ਜਾਂਦਾ ਹੈ
0: ਕਿਆ ਬਾਤ
1: ਕਿ ਜਦ ਤੱਕ ਯਾਰਾਂ ਨਾਲ ਹਾਂ ਬਹਿਨਾ ਉਦੋਂ ਤੱਕ ਮੈਂ ਹੱਸਦਾ ਰਹਿਣਾ ਹੋ ਜਾਂਦਾ ਹਾਂ ਜਦ ਨੂੰ ਇਕੱਲਾ ਗਮ ਤੇਰਾ ਮੈਨੂੰ ਖਾ ਜਾਂਦਾ ਏ ਜਦ ਵੀ ਮਰਨੇ ਬਾਰੇ ਸੋਚਾਂ ਮਾਂ ਦਾ ਚੇਤਾ ਆ ਜਾਂਦਾ ਕਿ ਦੁਨੀਆਂ ਤੋਂ ਮੈਂ ਅੱਕ ਗਿਆ ਹਾਂ ਜ਼ਿੰਦਗੀ ਪੈਸੇ ਲਈ ਧੱਕ ਗਿਆ ਹਾਂ ਮੈਨੂੰ ਕੋਈ ਪੰਜਾਬ ਨੂੰ ਲੈ ਜਾਓ ਇੱਥੇ ਰਹਿ ਮੈਂ ਥੱਕ ਗਿਆ ਹਾਂ ਆਪਣੇ ਸਾਰੇ ਮਤਲਬ ਕੱਢ ਕੇ ਰਾਹੀ ਆਪਣੇ ਰਾਹ ਜਾਂਦਾ ਏ ਜਦ ਵੀ ਮਰਨੇ ਬਾਰੇ ਸੋਚਾਂ ਮਾਂ ਦਾ ਚੇਤਾ ਆ ਜਾਂਦਾ ਹੈ
0: ਕਿਆ ਬਾਤ ਕਿਆ ਬਾਤ ਬਹੁਤ ਅੱਛੇ ਜੀ ਬਹੁਤ ਅੱਛੇ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡੀ ਸ਼ਾਇਰੀ ਬਹੁਤ ਡੂੰਘੀ ਹੈ ਅਤੇ ਤੁਹਾਡੀਆਂ ਮਤਲਬ ਮੈਂ ਪਿਛਲੇ ਅੱਧੇ ਘੰਟੇ ਤੋਂ ਵੱਧ ਸਮਾਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡੇ ਗੀਤ ਵੇਲੇ ਤੁਹਾਡਾ ਇੰਪ੍ਰੈਸ਼ਨ ਹੋਰ ਸੀਗਾ ਬੜਾ ਚੱਕਵਾਂ ਗੀਤ ਸੀਗਾ ਪਰ ਜਿਹੜੀ ਹੁਣ ਤੁਸੀਂ ਸ਼ਾਇਰੀ ਵੱਲ ਇੱਧਰ ਨੂੰ ਆਏ ਆ ਇਹ ਤੁਹਾਡੀ ਸੋਚ ਦੀ ਗਹਿਰਾਈ ਅਤੇ ਉਹ ਲਫ਼ਜ਼ਾਂ ਦੀ ਪਕੜ ਸਾਰੀਆਂ ਗੱਲਾਂ ਦੱਸਦਾ ਆ ਅਤੇ ਮੈਂ ਸਮਝਦਾ ਵੀ ਸਾਨੂੰ ਬੜਾ ਮਾਣ ਹੈ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਸ਼ਹਿਰ 'ਚੋਂ ਅਤੇ ਮੈਲਬਰਨ ਸ਼ਹਿਰ ਕਲਾ ਦੀ ਰਾਜਧਾਨੀ ਹੈ ਤੁਹਾਡਾ ਆਰਟ ਤੁਹਾਡਾ ਕਲਾ ਤੁਹਾਡਾ ਸਾਹਿਤ ਪ੍ਰੇਮ ਇੱਥੇ ਹੋਰ ਵਧੇ ਫੁੱਲੇ
1: ਹਾਂਜੀ ਹਾਂਜੀ
0: ਅਸੀਂ ਇਹੀ ਚਾਹੁੰਦੇ ਹਾਂ ਅਤੇ ਅਸੀਂ ਇਹ ਵੀ ਲਾਲਚ ਰੱਖਦੇ ਹਾਂ ਵੀ ਤੁਸੀਂ ਦੁਬਾਰਾ ਫਿਰ ਸਾਡੇ ਸਟੂਡੀਓ ਆਓ
1: ਜ਼ਰੂਰ
0: ਨਵੇਂ ਗੀਤ ਸੰਗੀਤ ਨੂੰ ਲੈ ਕੇ ਆਓ ਅਤੇ ਇਸ ਬਾਰੇ ਗੱਲਾਂ ਹੋਣ ਸਾਰਾ ਕੁਛ ਹੋਣ
1: ਜ਼ਰੂਰ
0: ਠੀਕ ਹੈ ਜੀ ਅਤੇ ਕੋਈ ਹੋਰ ਸੁਨੇਹਾ ਜਾਂਦੇ ਜਾਂਦੇ ਮੇਰੇ ਕੋਲ ਕੁਛ ਮਿੰਟ ਹੋਰ ਨੇ
1: ਸੁਨੇਹਾ ਦੀ
0: ਹਾਂਜੀ
1: ਮੈਂ ਇੱਥੇ ਆਣ ਕੇ ਬਹੁਤ ਕੁਝ ਚੀਜ਼ਾਂ ਫੀਲ ਕੀਤੀਆਂ ਕਿ ਇਕੱਲਾਪਣ ਬਹੁਤ ਵੇਖਿਆ ਮੈਂ ਆਣ ਕੇ ਦੋ ਤਿੰਨ ਮਹੀਨੇ ਕਿ ਚਲੋ ਕਈ ਆਪਣੇ ਸੱਜਣ ਉੱਥੇ ਹੁੰਦੇ ਆ ਵੀ ਇੱਥੇ ਸੱਜਣ ਨਹੀਂ ਬਣਦੇ ਮੈਂ ਕਹਿੰਦਾ ਕਿ ਚਲੋ ਹਰੇਕ ਬੰਦਾ ਜੇ ਕੋਈ ਉੱਧਰੋਂ ਨਵਾਂ ਆਉਂਦਾ ਨਾ ਮੇਰੀ ਤਾਂ ਜੀ ਇਹੀ ਖਵਾਹਿਸ਼ ਆ ਭਾਵੇਂ ਤੁਸੀਂ ਮੇਰਾ ਨੰਬਰ ਮੈਂਸ਼ਨ ਕਰ ਦਿਓ ਜੇ ਕੋਈ ਮੈਂ ਕਿਸੇ ਨੂੰ ਕੋਈ ਮੈਨੂੰ ਜਾਣਦਾ ਵੀ ਨਹੀਂ ਆ ਕੋਈ ਮੇਰੇ ਕੋਲ ਆਣ ਕੇ ਰਿਹਾਇਸ਼ ਕਰਨਾ ਚਾਹੁੰਦਾ ਜਾਂ ਕੁੱਦਾਂ ਮੈਂ ਉਹਦੇ ਕੋਲ ਕੋਈ ਕਿਰਾਇਆ ਨਹੀਂ ਲਊਂਗਾ ਜਿੰਨਾ ਚਿਰ ਉਹ ਆਪਣੇ ਕੰਮ 'ਤੇ ਨਹੀਂ ਲੱਗ ਜਾਂਦਾ
0: ਸਪੋਰਟ ਕਰਨਾ ਚਾਹੁੰਦੇ
1: ਮੈਂ ਸਪੋਰਟ ਕਰਨਾ ਚਾਹੂੰਗਾ ਜੀ
0: ਆਪਣੇ
1: ਮੈਂ ਫਾਦਰ ਸਾਹਿਬ
0: ਵਿਦਿਆਰਥੀਆਂ ਨੂੰ ਭਰਾਵਾਂ ਨੂੰ
1: ਹਾਂਜੀ ਫਾਦਰ ਸਾਹਿਬ ਦੇ ਕੋਈ ਦੋਸਤ ਆ ਜੇ ਉਹਨਾਂ ਦੇ ਆਉਂਦਾ ਆ ਫੋਨ ਕਿ ਸਾਡਾ ਬੇਟਾ ਆ ਰਿਹਾ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਬੇਫਿਕਰੇ ਘੱਲ ਦਿਉ ਮੈਂ ਲੈ ਕੇ ਆਊਂਗਾ ਉਹਨਾਂ ਨੂੰ ਏਅਰਪੋਰਟ ਤੋਂ
0: ਅੱਛਾ ਜੀ
1: ਕਿਉਂਕਿ ਮੈਂ ਇੱਥੇ ਕੁਝ ਆਪਣਿਆਂ ਦੇ ਉੱਤੇ ਮਾਣ ਕਰਕੇ ਆਇਆ ਸੀ
0: ਅੱਛਾ ਜੀ
1: ਕਿ ਚਲੋ ਯਾਰੀ ਦੋਸਤੀ ਅਤੇ ਆਪਾਂ ਨੂੰ ਸਾਂਭ ਲੈਣਗੇ ਪਰ ਮੈਂ ਬਹੁਤ ਔਖੇ ਦਿਨ ਕੱਢੇ ਦੋ ਤਿੰਨ ਮਹੀਨੇ ਇੱਥੇ ਮੈਨੂੰ ਉਹ ਅਜੇ ਤੱਕ ਨਹੀਂ ਭੁੱਲਦੇ ਜਿਹੜੀ ਜਗ੍ਹਾ 'ਤੇ ਮੈਂ ਉਹ ਦਿਨ ਕੱਢਿਆ ਉਹ ਜਗ੍ਹਾ ਨਾਲ ਮੈਨੂੰ ਨਫ਼ਰਤ ਹੋ ਗਈ ਆ ਜੀ ਉਹ ਦਿਨਾਂ ਦੇ ਵਿੱਚ ਜਿਹੜੇ ਮੈਂ ਅਲਾਰਮ ਵੀ ਸੁਣੇ ਨਵੇਂ ਨਵੇਂ ਅਲਾਰਮ ਸੁਣਨੇ ਸ਼ੁਰੂ ਕੀਤੇ ਫੋਨ 'ਤੇ ਹੁਣ ਉਹ ਅਲਾਰਮ ਕੋਈ ਲੱਗ ਗਏ ਵੀ ਬੈੱਡ 'ਤੇ ਲਾ ਦੇ ਅਤੇ ਮੈਨੂੰ ਖਿੱਚ ਚੜ੍ਹਨ ਲੱਗ ਜਾਂਦੀ ਜੀ
0: ਤੁਹਾਡੀ ਫੀਲਿੰਗ ਉੱਧਰ ਚੱਲ ਜਾਂਦੀ ਹੈ
1: ਹਾਂਜੀ ਮਤਲਬ ਵੀ ਮੈਨੂੰ ਆਪਣੇ ਲੋਕ ਹੁੰਦਿਆਂ ਵੀ ਕਈ ਇੱਥੇ ਮੈਨੂੰ ਇਕੱਲਾਪਣ ਮਹਿਸੂਸ ਕਰਨਾ ਪਿਆ ਚਲੋ ਫਿਰ ਕਿ ਮੇਰਾ ਇੱਕ ਜਮਾਤੀ ਸੀ ਬਚਪਨ ਦਾ ਦਿਲਪ੍ਰੀਤ ਸੀ ਮੁੰਡਾ ਸਿੱਧੂਆਂ ਤੋਂ ਦਿਲਪ੍ਰੀਤ ਸਿੱਧੂ ਕਰਕੇ ਉਹਨੇ ਚਲੋ ਮੇਰਾ ਬਹੁਤ ਸਾਥ ਦਿੱਤਾ ਉਹਦੇ ਕਰਕੇ ਮੈਨੂੰ ਚਾਰ ਨਵੇਂ ਭਰਾ ਮਿਲੇ ਪਿਛਲੇ ਪਿੱਛੇ ਛੁੱਟ ਗਿਆ ਸਾਰਾ ਕੁਝ ਅਤੇ ਚਾਰ ਨਵੇਂ ਭਰਾ ਮਿਲ ਗਏ ਅਤੇ ਚਲੋ ਉਹਨਾਂ ਨਾਲ ਇਸ ਤਰ੍ਹਾਂ ਮੈਂ ਰਹਿਣ ਲੱਗ ਗਿਆ ਮੇਰਾ ਦਿਲ ਲੱਗਣਾ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਚਲੋ ਹੁਣ ਮੈਂ ਆਪਣਾ ਇੱਥੇ ਵੱਖਰਾ ਆਪਣੀ ਲੀਜ਼ 'ਤੇ ਘਰ ਲੈ ਲਿਆ ਚਲੋ ਅਸੀਂ ਦੋ ਤਿੰਨ ਮਿੱਤਰ ਰਹਿੰਦੇ ਹਾਂ ਜੀ ਵਧੀਆ ਆਪਣਾ ਖਾਣਾ ਵਾਣਾ ਜੋ ਵੀ ਸਾਰਾ ਘਰੇ ਬਣਾਈਦਾ ਹਾਂ ਜੀ
0: ਵਾਹ ਜੀ ਵਾਹ ਬਹੁਤ ਵਧੀਆ ਲੱਗਾ ਜੀ ਅਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਤੁਸੀਂ ਆਪਣੀ ਦਿਲ ਦੀ ਗੱਲ ਜਿਹੜੀ ਹੈ ਇਹ ਕੀਤੀ ਹੈ ਔਰ ਜਿਹੜੇ ਤੁਹਾਨੂੰ ਪ੍ਰੋਸੈਸ 'ਚ ਲੰਘਣਾ ਪਿਆ ਜਿਹੜੇ ਤੁਸੀਂ ਚਾਹੁੰਦੇ ਨਹੀਂ ਕਿ ਕੋਈ ਮੁੰਡਾ ਨਵਾਂ ਆਏ ਉਹਨੂੰ ਲੰਘਣਾ ਪਵੇ
1: ਹਾਂਜੀ ਹਾਂਜੀ
0: ਪਰ ਮੈਂ ਸਮਝਦਾ ਇਹ ਪ੍ਰਵਾਸ ਦੀ ਇੱਕ ਗੁਣ ਵੀ ਹੁੰਦਾ ਇੱਕ ਤਰਸ ਦੀ ਵੀ ਹੈ ਵੀ ਪੁਰਾਣੇ ਰਿਸ਼ਤੇ ਟੁੱਟਦੇ ਆ ਨਵੇਂ ਬਣਦੇ ਵੀ ਆ
1: ਹਾਂਜੀ ਹਾਂਜੀ
0: ਇਹ ਖੂਬਸੂਰਤੀ ਵੀ ਹੈ ਜ਼ਿੰਦਗੀ ਦੀ ਹੈ ਨਾ
1: ਹਾਂਜੀ
0: ਅਤੇ ਬਹੁਤ ਚੰਗੇ ਤੁਹਾਡੇ ਇਰਾਦੇ ਨੇ ਜੀ ਮੈਂ ਆਸ ਕਰ ਰਿਹਾ ਵੀ ਜਿਹੜੀਆਂ ਗੱਲਾਂ ਇੱਥੇ ਆਪਾਂ ਕੀਤੀਆਂ ਰੇਡੀਓ ਰਾਹੀਂ ਆਵਾਜ਼ ਦੀ ਦੁਨੀਆ ਰਾਹੀਂ ਇਹ ਲੰਮਾ ਸਮਾਂ ਰਹਿਣਗੀਆਂ
1: ਹਾਂਜੀ
0: ਅਤੇ ਅੱਜ ਕੱਲ੍ਹ ਮੈਂ ਬਹੁਤ ਸਾਰੇ ਲੋਕਾਂ ਨੂੰ ਵੀ ਜਾਣਦਾ ਹਾਂ ਜਿਹੜੇ ਇੱਦਾਂ ਦੇ ਖਿਆਲ ਰੱਖਦੇ ਆ ਅਤੇ ਸਾਡਾ ਮੇਰਾ ਇੱਕ ਸੰਬੰਧ ਇੱਕ ਲੋਕਲ ਨਾਟਕ ਮੰਡਲੀ ਨਾਲ ਵੀ ਆ ਰੰਗਮੰਚਕਾਰੀ
1: ਹਾਂਜੀ
0: ਅਤੇ ਜਿਹੜਾ ਉਹਨਾਂ ਦਾ ਪਹਿਲਾ ਨਾਟਕ ਸੀ ਉਹ ਇੱਦਾਂ ਦੀਆਂ ਕੁਛ ਕਹਾਣੀਆਂ ਸਨ ਅਤੇ ਇਹ ਸਿਰਫ ਨਾਟਕ ਨਹੀਂ ਹੈ ਸਾਡੀ ਆਪਣੀ ਕਹਾਣੀ ਹੈ ਇਹ ਟ੍ਰੈਜਡੀ ਹੈ ਸਾਡੀ
1: ਹਾਂਜੀ
0: ਅਤੇ ਮੈਂ ਸਮਝਦਾ ਕਿ ਹੁਣ ਫਰਕ ਪੈ ਰਿਹਾ ਤੁਹਾਡੇ ਵਰਗੇ ਸੱਜਣ ਨੌਜਵਾਨ ਜਿਹੜੇ ਅੱਗੇ ਦੋ ਕਦਮ ਵੱਧ ਕੇ ਆਏ ਨੇ ਅੱਗੇ
1: ਹਾਂਜੀ
0: ਔਰ ਸੋਚਦੇ ਨੇ ਵੀ ਇੱਦਾਂ ਦੀਆਂ ਮੁਸੀਬਤਾਂ ਨਾ ਆਉਣ ਬੜੀ ਚੰਗੀ ਗੱਲ ਹੈ
1: ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਇੱਥੇ ਕੁਝ ਲੋਕਾਂ ਦੀ ਨਾ ਭੁੱਖ ਨਹੀਂ ਮਰਦੀ ਮਤਲਬ ਚਲੋ ਕਮਾਉਣ ਦੇ ਕਹਿੰਦੇ ਨਾ ਕਿ ਪਰਾਇਆ ਧਨ ਮਿੱਟੀ ਹੁੰਦਾ ਹੈ ਪਰ ਉਹ ਚੀਜ਼ਾਂ ਵੀ ਕਈਆਂ ਲੋਕਾਂ ਨੂੰ ਅਜੇ ਤੱਕ ਨਹੀਂ ਸਮਝ ਆਈਆਂ ਚਲੋ ਮੈਂ ਕਿਸੇ ਦੇ ਦਸ ਡਾਲਰ ਵੀ ਮੇਰੇ ਵੱਲ ਹੋਣ ਅਤੇ ਉਹ ਭੁੱਲ ਜਾਏ ਕਈ ਵਾਰ ਹੀ ਖਾਣਾ ਖਾ ਕੇ ਉੱਠਦੇ ਹਾਂ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਵੀ ਬਿੱਲ ਨਹੀਂ ਕੱਟਣਾ ਉਹਨਾਂ ਨੇ ਹੈ ਨਾ ਕਿ ਮੈਨੂੰ ਮੇਰੀ ਆਦਤ ਹੈ ਮੈਂ ਖੁਦ ਜਾ ਕੇ ਕਹਿਣਾ ਕਿ ਤੁਹਾਡੇ ਪੈਸੇ ਤੁਸੀਂ ਕੱਟੇ ਨਹੀਂ ਆ ਪੈਸੇ ਕੱਟੋ
0: ਅੱਛਾ ਜੀ ਵਾਹ ਜੀ ਵਾਹ
1: ਕਿਉਂਕਿ ਮੈਨੂੰ ਇਹ ਆ ਜੇ ਮੈਂ ਅੱਜ ਕਿਸੇ ਦੇ ਪੈਸੇ ਮਾਰੂੰਗਾ ਕੱਲ੍ਹ ਮੇਰੇ ਮਰ ਹੀ ਜਾਣੇ ਜੇ ਮੈਂ ਅੱਜ ਕਿਸੇ ਦੇ ਪੈਸੇ ਮਾਰਦਾ ਵਾਂ ਅਗਲੇ ਦਿਨ ਹੀ ਮੇਰੇ ਪੈਸੇ ਉਹ ਕਿਸੇ ਨਾ ਕਿਸੇ ਬੰਨੇ ਨਿਕਲ ਜਾਂਦੇ
0: ਬਿਲਕੁਲ ਜਿਹੜੀ ਨੇਕ ਕਮਾਈ ਹੈ ਉਹ ਵੱਧਦੀ ਫੁੱਲਦੀ ਹੈ
1: ਅਤੇ ਬਹੁਤੇ ਸਟੂਡੈਂਟਾਂ ਦਾ ਇਹ ਵੀ ਸਿਸਟਮ ਜੇ ਲਾ ਲਓ ਕਿਸੇ ਨੇ ਘਰ ਆਪਣੇ ਨਾਂ 'ਤੇ ਲਿਆ ਵਾ ਉਹ ਚਾਰ ਬੱਚੇ ਲਿਆਉਂਦਾ ਵਾ ਉਹਨਾਂ ਦੇ ਸਿਰ ਤੋਂ ਘਰ ਦਾ ਰੈਂਟ ਕੱਢਦਾ ਵਾ ਆਪ ਵੱਡਿਆਂ ਬੈੱਡਰੂਮਾਂ ਦੇ ਵਿੱਚ ਪੈਣਾ ਅਤੇ ਰੈਂਟ ਦੂਜਿਆਂ ਦੇ ਸਿਰ ਤੋਂ ਕੱਢ ਲੈਣਾ ਇਹ ਸਾਡੇ ਨਾਲ ਚੀਜ਼ਾਂ ਹੋਈਆਂ ਜੀ ਇੱਥੇ ਅਸੀਂ ਮੈਂ ਤਾਂ ਕਹਿ ਰਿਹਾ ਹੁਣ ਮੈਂ ਆਪਣਾ ਘਰ ਲੀਜ਼ ਦੇ ਉੱਤੇ ਲਿਆ ਵਾ ਹਾਲਾਂਕਿ ਮਾਸਟਰ ਬੈੱਡਰੂਮ ਦੇ ਵਿੱਚ ਮੈਂ ਨਹੀਂ ਰਹਿੰਦਾ ਮੈਨੂੰ ਇਹ ਮੈਨੂੰ ਕੋਈ ਲੜਾਈ ਨਹੀਂ ਇਸ ਚੀਜ਼ ਨੂੰ ਕਿ ਮੈਂ ਆਹ ਕਮਰੇ 'ਚ ਰਹਿਣਾ ਮੈਂ ਕਿਹਾ ਜਿੰਨੇ ਜਿੱਥੇ ਰਹਿਣਾ ਕਮਰੇ ਮੰਨ ਲਓ ਮੈਂ ਐਂਡ 'ਤੇ ਚੱਲ ਜੂ ਭਾਵੇਂ ਖਾ ਲਿਆ ਕਿ ਲੀਜ਼ ਮੈਂ ਆਪਣੇ ਨਾਂ 'ਤੇ ਕਰਾਈ ਹੀ ਕਰਦੀ ਅਤੇ ਜਿੰਨਾ ਖਰਚਾ ਸਾਨੂੰ ਮੈਨੂੰ ਆ ਰਿਹਾ ਉਨਾ ਹੀ ਉਹਨਾਂ ਨੂੰ ਆ ਰਿਹਾ ਕਿਸੇ ਤੋਂ ਇਹ ਨਹੀਂ ਆ ਕਿ ਮੈਂ 300 ਦੇ ਕੇ ਰਹਿ ਰਿਹਾ ਤੁਹਾਡੇ ਕੋਲ 800 ਲੈ ਲਾਂ 900 ਲੈ ਲਾਂ ਕਿ ਇਹ ਚੀਜ਼ਾਂ ਵੀ ਲੋਕ ਇੱਥੇ ਕਰਦੇ ਨੇ ਕਿ ਲੋਕਾਂ ਸਿਰੋਂ ਆਪਣਾ ਖਰਚਾ ਕੱਢ ਲੈਣਾ ਸਾਰਾ ਅਤੇ ਉਹ ਵੀ ਇੱਕ ਹਿਸਾਬਣਾ ਪਰਾਇਆ ਧਾਨੀ ਆ ਜੀ ਉਹ ਮਿੱਟੀ ਆ ਤੁਸੀਂ ਕਿਸੇ ਦੇ ਹੱਡ ਨਚੋੜ ਕੇ ਆਪ ਫਰੀ ਰਹਿਣ ਦੇ ਸੁਪਨੇ ਵੇਖਣੇ ਜੇ ਪਿੱਛੇ ਜਿੰਨੇ ਮਰਜ਼ੀ ਘਰ ਭਰੀ ਜਾਓ ਉਹ ਵੀ ਪਏ ਕਿਸੇ ਕੰਮ ਨਹੀਂ ਆਉਣੇ ਜੇ ਤੁਸੀਂ ਮਤਲਬ ਜਿਹੜੀ ਹੱਕ ਦੀ ਕਮਾਈ ਕਹਿੰਦੇ ਨਾ ਕਿ ਹੱਕ ਦੀ ਕਮਾਈ ਆ
0: ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਅੱਛਾ ਜੀ ਬਹੁਤ ਵਧੀਆ ਤੁਹਾਡਾ ਸੁਨੇਹਾ ਨੋਟ ਕਰ ਲਿਆ ਗਿਆ ਅਤੇ ਬਹੁਤ ਚੰਗਾ ਲੱਗਾ ਆਸ ਕਰਦੇ ਹਾਂ ਵੀ ਇਸ ਮਸਲੇ 'ਤੇ ਮੈਂ ਆਉਂਦੇ ਕੁਛ ਦਿਨਾਂ ਦੇ ਵਿੱਚ ਹੋਰ ਗੱਲਬਾਤ ਵੀ ਜਾਰੀ ਰੱਖਾਂਗੇ ਠੀਕ ਹੈ ਜੀ
1: ਠੀਕ
0: ਅਤੇ ਆਕਾਸ਼ ਜੀ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਸ਼ੁਕਰੀਆ ਅਤੇ ਔਲਕ ਸਾਹਿਬ ਤੁਸੀਂ ਸਮੇਤ ਪਰਿਵਾਰ ਇੱਥੇ ਆਏ ਹੋ ਪਿਛਲੇ ਇੱਕ ਘੰਟੇ ਤੋਂ ਦੋ ਘੰਟੇ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਇਸ ਗੱਲ ਦਾ ਬਹੁਤ ਹੀ ਸ਼ੁਕਰੀਆ ਅਤੇ ਜਾਂਦੇ ਜਾਂਦੇ ਫਿਰ ਮੈਂ ਤੜਕ ਫੜ ਕੇ ਪੁਰਾਣੇ ਸਟਾਈਲ ਦਾ ਮਿਕਸ ਰੈਪ ਮਿਊਜ਼ਿਕ ਜਿਹੜਾ ਕਿਸੇ ਵੇਲੇ ਇੰਗਲੈਂਡ 'ਚ ਬਣਿਆ ਸੀ ਉਹ ਸੁਣਾਉਣ ਲੱਗਾ ਇਹ ਮਿਊਜ਼ਿਕ ਦੇ ਬੇਸ 'ਤੇ ਬਹੁਤ ਸਾਰੇ ਗਾਣੇ ਅੱਗੇ ਵੀ ਆਏ ਦੋ ਮਿੰਟ ਦਾ ਗੀਤ ਹੈ